सबरंग रेडियो 94.7 सुनते सारे बहुत बहुत स्वागत है जी अज दे इस खूबसूरत शाम दे प्रोग्राम जेड़ा कि तुसीं इवनिंग 7 बजे तों लैके 8 बजे तक सुनदे हो मंडे ट्यूजडे थर्सडे फ्राइडे शाम नूं 7 तों 8 ते संडे कोई तों लैके 5 बजे तक के प्रोग्राम तुहाडी सेवा च पेश कीते जांदे ने अज दा प्रोग्राम जेड़ा ए हमेशा ही तरह 8 बजे तक चलेगा इस गलबात जेड़ी है आपां करांगे कुछ गेस्ट भी साडे नाल शामिल होणगे उहनां दे नाल भी गलबात करनी है ਤੇ ਪਲੱਸ ਵੈਦਰ ਜਿਹੜਾ ਹੈ ਤੁਹਾਨੂੰ ਪਤਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਚੇਂਜ ਹੋ ਰਿਹਾ ਆਲਰੇਡੀ ਅੱਜ ਥੰਡਰ ਸਟੋਰਮ ਤੇ ਹੋਰ ਇਸ ਤਰ੍ਹਾਂ ਦੀਆਂ ਵਾਰਨਿੰਗਸ ਦਿੱਤੀਆਂ ਜਾ ਰਹੀਆਂ ਸੀਗੀਆਂ ਪਰ ਉਹਦੇ ਨਾਲ ਨਾਲ ਜਿੱਥੇ ਥੰਡਰ ਸਟੋਰਮ ਦੀ ਵਾਰਨਿੰਗਸ ਆ ਰਹੀਆਂ ਪਲੱਸ ਵੈਦਰ ਜਿਹੜਾ ਹੈ ਕੁਛ ਥੋੜਾ ਬਹੁਤਾ ਹਲਕਾ ਫੁਲਕਾ ਬੈਟਰ ਹੋ ਰਿਹਾ ਕੱਲ੍ਹ ਨੂੰ ਹੋਰ ਵਧੀਆ ਹੋਣ ਦੇ ਚਾਂਸਿਸ ਨੇ ਤੇ ਸੋ ਇਸ ਤਰੀਕੇ ਨਾਲ ਕੱਲ੍ਹ ਦਾ ਮਾਹੌਲ ਜਿਹੜਾ ਬਣਿਆ ਰਹੇਗਾ ਸੋ ਵੰਸ ਅਗੇਨ ਤੁਹਾਨੂੰ ਦੱਸਦੀ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ ਕੋਈ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਸੋ ਇਹਨਾਂ ਪ੍ਰੋਗਰਾਮਾਂ ਦੇ ਬਾਰੇ ਇਨਫੋਰਮੇਸ਼ਨ ਤੇ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਆਪਾਂ ਉਹ ਕਰਦੇ ਹਾਂ ਪਲੱਸ ਉਸ ਤੋਂ ਇਲਾਵਾ ਅਲਬਰਟਾ ਦੇ ਵਿੱਚ ਰੈਫਰੈਂਡਮ ਦੀ ਗੱਲਬਾਤ ਨੂੰ ਲੈ ਕੇ ਜਿਸ ਤਰੀਕੇ ਨਾਲ ਮਾਹੌਲ ਗਰਮ ਰਹਿੰਦਾ ਜਾ ਰਿਹਾ ਆਈ ਥਿੰਕ ਇਟਸ ਕਾਫੀ ਮਾੜੀ ਗੱਲ ਹੈ ਕਿਉਂਕਿ ਇਸ ਤਰੀਕੇ ਨਾਲ ਅਲਬਰਟਾ ਜਿਹੜਾ ਜਿਸ ਜਗ੍ਹਾ ਤੇ ਅਲਬਰਟਾ ਨੂੰ ਸੁੱਟਿਆ ਜਾ ਰਿਹਾ ਤੇ ਹੁਣ ਹਰ ਪਾਸੇ ਨੂੰ ਇੱਕ ਪਾਸੇ ਡੈਨੀਅਲ ਸਮਿਥ ਕਹਿੰਦੇ ਵੀ

0: ਲੱਖ ਲੋਕਾਂ ਨੇ ਜਿਹੜਾ ਵੋਟ ਪਾਤੀ ਹੈ ਅਗੇਂਸਟ ਕਿ ਵੀ ਰੈਫਰੈਂਡਮ ਹੋਣਾ ਚਾਹੀਦਾ ਅਤੇ ਦੂਜੇ ਪਾਸੇ 4.5 ਲੱਖ ਤੋਂ ਵੀ ਵੱਧ ਲੋਕ ਜਿਹੜੇ ਨੇ ਆਲਮੋਸਟ ਉਹ ਕੈਨੇਡਾ ਦੇ ਨਾਲ ਜੁੜੇ ਰਹਿਣ ਵਾਸਤੇ ਰੈਡੀ ਨੇ ਸੋ ਦੋਨੋਂ ਧਿਰਾਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਗਰਮੀ ਦੇ ਵਿੱਚ ਆ ਰਹੀਆਂ ਅਤੇ ਆਉਣ ਵਾਲੇ ਟਾਈਮ 'ਚ ਪਤਾ ਲੱਗਦਾ ਵੈਸੇ ਕੀ ਕਰਨਗੇ ਵੈਸੇ ਮੋਸਟ ਆਫ ਦਾ ਲੋਕ ਜਿਹੜੇ ਨੇ ਉਹ ਡੈਨਿਲ ਸਮਿਥ ਤੋਂ ਇਸ ਗੱਲ ਨੂੰ ਲੈ ਕੇ ਕਾਫੀ ਨਾਰਾਜ਼ ਨੇ ਕਿ ਵੀ ਜਿਸ ਤਰੀਕੇ ਨਾਲ ਉਹ ਇਹ ਸਾਰਾ ਕੁਛ ਹੈਂਡਲ ਕਰ ਰਹੇ ਆ ਕਿਉਂਕਿ ਉਹ ਚੰਗੇ ਤਰੀਕੇ ਨਾਲ ਜਿਹੜਾ ਉਹ ਹੋ ਸਕਦਾ ਸੀਗਾ ਅਤੇ ਅੱਜ ਦਾ ਪ੍ਰੋਗਰਾਮ ਜਿਹੜਾ ਰਾਈਡ ਨੂੰ 17 ਡਿਗਰੀ ਟੈਂਪਰੇਚਰ ਦੇ ਵਿੱਚ ਸ਼ੁਰੂ ਹੋਇਆ ਰਾਤ ਨੂੰ 8 ਡਿਗਰੀ ਤੱਕ ਜਾਏਗਾ ਕੱਲ੍ਹ ਸਵੇਰੇ ਚਮਕਦਾਰ ਧੁੱਪ ਦੇ ਨਾਲ 9 ਡਿਗਰੀ ਤੋਂ ਸ਼ੁਰੂਆਤ ਹੋਏਗੀ ਆਫਟਰਨੂਨ ਦੇ ਵਿੱਚ 30% ਚਾਂਸਿਸ ਨੇ ਸ਼ਾਵਰਸ ਦੇ ਅਤੇ ਟੈਂਪਰੇਚਰ ਜਿਹੜਾ ਕੱਲ੍ਹ ਨੂੰ 24 ਡਿਗਰੀ ਤੱਕ ਜਾਏਗਾ ਸੋ ਗਰਮੀ ਜਿਹੜੀ ਹੈ ਮਾਹੌਲ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਹੈ ਜੀ ਸੋ 24 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 6 ਡਿਗਰੀ ਹੋਏਗਾ ਇਹਦੇ ਨਾਲ ਨਾਲ ਸੰਡੇ ਨੂੰ 23 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 9 ਡਿਗਰੀ ਮੰਡੇ ਨੂੰ 25 ਅਤੇ 10 ਇਹ ਮੰਡੇ ਤੱਕ ਦਾ ਟੈਂਪਰੇਚਰ ਹੈ ਟਿਊਜ਼ਡੇ ਵਾਲੇ ਦਿਨ ਫਿਰ 19 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 12 ਡਿਗਰੀ ਵੈਡਨਸਡੇ ਨੂੰ ਥੋੜ੍ਹੇ ਮੋਰਨਿੰਗ ਦੇ ਵਿੱਚ ਸ਼ਾਵਰਸ ਦੇ ਚਾਂਸਿਸ ਨੇ ਉਸ ਦਿਨ ਦਾ ਵੀ ਵੱਧ ਤੋਂ ਵੱਧ ਟੈਂਪਰੇਚਰ 18 ਡਿਗਰੀ ਅਤੇ ਘੱਟ ਤੋਂ ਘੱਟ 11 ਡਿਗਰੀ ਸੋ ਗਰਮਾਹਟ ਜਿਹੜੀ ਹੈ ਵੈਦਰ ਦੇ ਵਿੱਚ ਇਸੇ ਤਰੀਕੇ ਨਾਲ ਥੋੜ੍ਹੀ ਜ਼ਿਆਦਾ ਥਰਸਡੇ ਅਗਲੇ ਦੇਖੀ ਜਾਏ ਕਿ ਮਈ 28 ਵਾਲੇ ਦਿਨ 22 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 11 ਡਿਗਰੀ ਟੈਂਪਰੇਚਰ ਦੇ ਨਾਲ ਸੋ ਇਹ ਕੁਛ ਇੱਕ ਵੈਦਰ ਦੀਆਂ ਅਪਡੇਟ ਸੀਗੀਆਂ ਜੀ ਵੈਦਰ ਤੋਂ ਬਾਅਦ ਪ੍ਰੋਗਰਾਮ 'ਚ ਆਪਾਂ ਅੱਗੇ ਵਧੀਏ ਅਤੇ ਆਪਣੀ ਕੁਛ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਹਾਂ ਕਿਉਂਕਿ ਵਿਸਾਖੀ ਵਾਲਾ ਮੇਲਾ ਜੀ ਹੁਣ ਹੋ ਕੇ ਨਿਬੜਿਆ ਅਤੇ ਕਾਫੀ ਦੋਸਤਾਂ ਨੇ ਇੰਜੋਏ ਕੀਤਾ ਕਾਫੀ ਪਸੰਦ ਵੀ ਕੀਤਾ ਗਿਆ ਅਤੇ ਸੋ ਇਸ ਕਰਕੇ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਇਹਨੇ ਇੱਕ ਜਨਤਾ ਪਾਰਟੀ ਦੀ ਕਰ ਲੈਣੀ ਜੀ ਸੋ ਵੈਸੇ ਤਾਂ ਬੜੇ ਲੋਕ ਇੱਥੇ ਗੱਲਬਾਤ ਕਰ ਹੀ ਰਹੇ ਨੇ ਬਟ ਥੋੜ੍ਹੀ ਜਿਹੀ ਆਪਾਂ ਵੀ ਆਪਣੇ ਵੱਲੋਂ ਕਿਉਂਕਿ ਖਾਨ ਸਰ ਜਿਹੜੇ ਨੇ ਇਹ ਆਪਣੇ ਆਪਣੇ ਤਰੀਕੇ ਨਾਲ ਇਹਦੇ ਬਾਰੇ ਗੱਲਬਾਤ ਕਰਦੇ ਰਹਿੰਦੇ ਨੇ ਥੋੜ੍ਹੀ ਜਿਹੀ ਗੱਲਬਾਤ ਉਹਨਾਂ ਦੀ ਸੁਣਦੇ ਹਾਂ ਕੀ ਕਹਿੰਦਾ ਕਿਉਂਕਿ ਇਜ਼ ਵੈਰੀ ਜਿਹਨੂੰ ਕਹਿੰਦੇ ਵੀ ਨੌਲੇਜੇਬਲ ਅਤੇ ਬੜੇ ਫੋਲੋਅਰ ਬੜੇ ਨੇ ਉਹਨਾਂ ਦੇ ਵੀ ਸੋ ਸੁਣਦੇ ਆ ਗੱਲ ਫਿਰ ਉਸ ਤੋਂ ਬਾਅਦ ਵਾਪਸ ਮਿਲਦੇ ਆ ਤੇ ਹੋਰ
1: ਕਾਂਗਰਸ ਜਨਤਾ ਪਾਰਟੀ ਉਸਕਾ ਚੁਣਾਵ ਚਿੰਨ੍ਹ ਵੀ ਕਾਕਰੋਚ ਹੈ ਔਰ ਉਹ ਬੜਾ ਹੋ ਜਾਏਗਾ ਨਾ ਆਪਣਾ ਉਸਕੋ ਕਾਂਗਰਸ ਹੀ ਬੋਲ ਸਕਤੇ ਹੈ ਨਾ ਨਕਸਲਾਈਟ ਬੋਲੀਏਗਾ ਨਾ ਜਾਤੀ ਧਰਮ ਮੇ ਬਾਟੀਏਗਾ ਨਾ ਪਾਕਿਸਤਾਨੀ ਅਫਗਾਨਿਸਤਾਨੀ ਚਾਈਨੀ ਜਾਪਾਨੀ ਕੁਛ ਨਹੀਂ ਬੋਲੀਏਗਾ ਬਸ ਉਸਕੇ ਜੋ ਹੈਡ ਹੈ ਉਸ ਚੀਜ਼ੋ ਕੋ ਸਮਝੇ ਅਬ ਰੈਲੀ ਮੇ ਕੌਣ ਜਾਏਗਾ ਸਰ ਕਾਕਰੋਚ ਜਨਤਾ ਪਾਰਟੀ ਆਪਣਾ ਬਾਤ ਰੱਖੇਗਾ ਤੋ ਕਾਕਰੋਚ ਬੜਾ ਸਬਸਟੀਟਿਊਟ ਜਬਰਦਸਤ ਹੈ ਔਰ ਪੂਰੀ ਦੁਨੀਆ ਕੋ ਇੱਕ ਚੀਜ਼ ਹੋ ਜਾਏਗਾ ਕਿ ਜੈਨਜੀਸ ਨੇ ਆਪਣਾ ਕਿਆ ਬਣਾ ਦਿਆ ਅਬ ਹਮਕੋ ਲਗਤਾ ਹੈ ਨਾ ਕਿ ਆਨੇ ਵਾਲੇ ਸਮੇਂ ਮੇ ਔਰ ਬਣ ਗਿਆ ਤੋ ਗਵਰਨਮੈਂਟ ਕੋ अब संसदीय में काम होगा कितने टाइप से 4 टाइप से एक आएगी विधायिका जो चुनाव लड़के आएगी एक आएगी कार्यपालिका जो एग्जाम देकर आएगी एक आएगी न्यायपालिका जो जज बन के आएंगे और एक आएगी मीडिया जिसका रूप आज बिस्कन्याओं ने ले लिया है तो संसदीय व्यवस्था
2: व्यवस्था तरह से चला जाएगा
1: विधायिका कार्यपालिका न्यायपालिका और मीडिया 4 टाइप का मीडिया तो बताइए चुनाव लड़के जो जाता है विधायिका चुनाव लड़के जाता है अधिकारी और मंत्री कार्यपालिका जज लोग और मीडिया हाँ बिस्कन्या मीडिया बिस्कन और हम लोग कॉकरोच संज्ञा के गिने गया आप लोग कॉकरोच कम से कम तुम्हारा पार्टी तो बन गया कॉकरोच जनता पार्टी उसका चुनाव चिन्ह भी कॉकरोच है और वो बड़ा हो जाएगा ना बस उसके जो हेड हैं उस चीजों को समझे थोड़ा एक आध साल अपना फेस पीछे रख ले ताकि कॉकरोच जनता पार्टी में इमोशनल हो जाए और बन गया तो गवर्नमेंट को बहुत ज्यादा सवाल पूछने क्योंकि अब रैली में कौन जाएगा सर कॉकरोच जनता पार्टी अपना बात रखेगा अब जब फेसे नहीं है तो आप ना उसको कांग्रेस ही बोल सकते हैं ना नक्सलाइट बोलिएगा ना जाति धर्म में बांटिएगा ना पाकिस्तानी अफगानिस्तानी चाइनीज जापानी कुछ नहीं बोलिएगा जब फेस ही नहीं है बदनाम किसको किया जाता जिसका चेहरा होता है कॉकरोच को कौन सी बदनाम करेंगे कॉकरोच खराब है मोटका कॉकरोच समझे तो कॉकरोच बड़ा सब्स्टिट्यूट जबरदस्त है और पूरी दुनिया को एक चीज हो जाएगा कि जेनजीज ने अपना क्या बना दिया कॉकरोच तो बस वो इंटरव्यू में आना वो अलग बात है बट धीरे धीरे अगर फेस न रहे 2-4 साल बाद फेस लाइव कोई बात नहीं है वरना अभी ये दबा देंगे सब अभी क्या कर देंगे सर दबा देंगे सर और अगर फेस नहीं आया नहीं दब पाया तो समझ जाओ कि अब लोग

0: 3 Chestermere Cochrane, or tuning in from Okotoks, High River, Strathmore, and beyond. We are one sound, one family, one Sebring. Feel the rhythm, celebrate the culture, and stay connected with voices that matter. More events, more stories, more celebrations are on the way, only on Sebring Radio, your voice across every mile. Visit our official website, www.sebring.ca.
1: ਬਿਲਕੁਲ ਜੀ sebring.ca ਦੇ ਉੱਤੇ ਵਿਜ਼ਿਟ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਇਸ ਤੋਂ ਇਲਾਵਾ ਇਹ ਪ੍ਰੋਗਰਾਮ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ ਸਭ ਤੋਂ ਅੱਠ ਤੇ ਸੰਡੇ 1 ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ ਸੋ ਹਫ਼ਤੇ ਦੇ 5 ਦਿਨ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸੁਣਦੇ ਹੋ ਤੇ ਵੱਖਰੇ ਵੱਖਰੇ ਸ਼ੋ ਜਿਹੜੇ ਨੇ ਵੱਖਰੇ ਵੱਖਰੀਆਂ ਗੱਲਾਂ ਬਾਤਾਂ ਦੇ ਵਿੱਚ ਆਉਂਦੀਆਂ ਅੱਜ ਦੇ ਪ੍ਰੋਗਰਾਮ 'ਚ ਆਪਾਂ ਕੁਛ ਖਾਸ ਗੱਲਬਾਤ ਕਰਨ ਜਾ ਰਹੇ ਹਾਂ ਕਿਉਂਕਿ ਆਪਣੀ ਕਮਿਊਨਿਟੀ ਵੱਲੋਂ ਕਾਫ਼ੀ ਇਵੈਂਟਸ ਜਿਹੜੇ ਨੇ ਉਹ ਔਰਗਨਾਈਜ਼ ਕੀਤੇ ਜਾਂਦੇ ਨੇ ਤੇ ਪਿਛਲੇ ਸਮੇਂ ਦੇ ਵਿੱਚ ਵੀ ਸੈਟਰਡੇ ਵਾਲਾ ਦਿਨ ਵੀ ਤੁਸੀਂ ਵਿਸਾਖੀ ਮੇਲੇ ਦੇ ਬਾਰੇ ਗੱਲਬਾਤ ਸੁਣੀ ਉਹਦੇ ਉੱਤੇ ਵੀ ਸਾਡੇ ਕੋਲ ਕਾਫ਼ੀ ਜ਼ਿਆਦਾ ਜਿਹੜੇ ਕੈਲਗਰੀ ਦੇ ਸਿੱਖ ਮੋਟਰਸਾਈਕਲ ਰਾਈਡਰ ਕਲੱਬ ਤੋਂ ਟੀਮ ਪਹੁੰਚੀ ਸੀ ਉਹਨਾਂ ਨੇ ਕਾਫ਼ੀ ਜ਼ਿਆਦਾ ਉੱਥੇ ਲੋਕਾਂ ਨੂੰ ਪੱਗਾਂ ਦੀ ਸੇਵਾ ਦਿੱਤੀ ਨਾਲ ਕੰਪੀਟੀਸ਼ਨ ਵੀ ਲੜਾਇਆ ਤੇ ਉਸ ਸਿਲਸਿਲੇ ਦੇ ਵਿੱਚ ਹੀ ਅੱਜ ਸਾਡੇ ਨਾਲ ਰਣਦੀਪ ਸੰਧੂ ਜੀ ਜਿਹੜੇ ਨੇ ਇਹ ਪਹੁੰਚੇ ਨੇ ਤੇ ਇਹਨਾਂ ਵੱਲੋਂ ਇੱਕ ਪ੍ਰੋਗਰਾਮ ਜਿਹੜਾ ਇਹ ਕਰਵਾਇਆ ਜਾ ਰਿਹਾ ਕੱਲ੍ਹ ਨੂੰ ਤੇ ਉਸ ਪ੍ਰੋਗਰਾਮ ਦੀ ਜਾਣਕਾਰੀ ਲਈਏ ਕਿਉਂਕਿ ਇਹ ਵੀ ਵਧੀਆ ਪ੍ਰੋਗਰਾਮ ਹੈ ਪਿਛਲੇ ਸਾਲ ਵੀ ਇਹਨਾਂ ਨੇ ਕਰਾਇਆ ਸੀ ਤੇ ਇਸ ਵਾਰੀ ਫਿਰ ਤੋਂ ਕਰਾਉਣ ਜਾ ਰਹੇ ਤੇ ਮੈਂ ਚਾਹੁੰਦਾ ਵੀ ਆਪਾਂ ਇਹਦੇ ਕੋਲੋਂ ਹੀ ਆਪਣੇ ਇਸੇ ਪ੍ਰੋਗਰਾਮ ਦੀ ਜਾਣਕਾਰੀ ਇਹਨਾਂ ਕੋਲੋਂ ਹੀ ਲਈਏ ਸੰਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਐਂਡ ਵੈਲਕਮ ਟੂ ਸਬਰੰਗ ਰੇਡੀਓ
2: ਹਾਂਜੀ ਸਤਿ ਸ਼੍ਰੀ ਅਕਾਲ ਰਜੇਸ਼ ਭਾਜੀ ਤੁਹਾਡਾ ਥੈਂਕ ਯੂ ਸੋ ਮੱਚ ਤੇ ਸਾਰੇ ਸਬਰੰਗ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ
1: ਜੀ ਤੇ ਬਹੁਤ ਵਧੀਆ ਜੀ ਕੱਲ ਪਿਛਲੀ ਵਾਰੀ ਵੀ ਤੁਸੀਂ ਕਰਾਇਆ ਸੀ ਗੱਦੀ ਬਾਬਿਆਂ ਦੀ ਯਾਦ ਦੇ ਵਿੱਚ ਇਹ ਪ੍ਰੋਗਰਾਮ ਤੇ ਇਸ ਵਾਰੀ ਫਿਰ ਤੋਂ ਤੁਸੀਂ ਰੱਖਿਆ ਤੇ ਉਸ ਪ੍ਰੋਗਰਾਮ ਦੇ ਬਾਰੇ ਕੱਲ ਹੋਣ ਜਾ ਰਿਹਾ ਤੇ ਮੈਂ ਚਾਹਾਂਗਾ ਥੋੜੀ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਜੀ
2: ਹਾਂਜੀ ਭਾਜੀ ਇਹ ਆਪਣੇ ਪਰਸੋਂ ਨੂੰ ਆ ਜੀ ਐਤਵਾਰ ਨੂੰ ਆਪਾਂ ਫਾਲਕਾ ਦੇ ਜੀ ਕਮਿਊਨਿਟੀ ਹਾਲ ਚ ਇਹ ਆਪਾਂ 3 ਵਜੇ ਪ੍ਰੋਗਰਾਮ ਸ਼ੁਰੂ ਕਰ ਦੇਣਾ ਥੋੜਾ ਪਹਿਲਾਂ ਆ ਜਾਇਓ ਚਾਹ ਪਾਣੀ ਪਕੌੜਿਆਂ ਦਾ ਲੰਗਰ ਉੱਥੇ ਰੈਡੀ ਹੋਵੇਗਾ ਸਾਰਿਆਂ ਲਈ ਤੇ ਇਹ ਆਪਣਾ ਦੂਸਰਾ ਪੰਜਾਬੀ ਹੈਰੀਟੇਜ ਮੇਲਾ ਜੀ ਜੋ ਕਿ ਬਿਲਕੁਲ ਪੂਰਨ ਤੌਰ ਤੇ ਗਦਰੀ ਬਾਬਿਆਂ ਦੀ ਲਸਾਨੀ ਕੁਰਬਾਨੀ ਨੂੰ ਸਮਰਪਿਤ ਆ ਸੋ ਇਸ ਵਾਰ ਆਪਾਂ ਗੁਰੂ ਨਾਨਕ ਜਹਾਜ਼ ਜਿਹਨੂੰ ਆਪਾਂ ਕਾਮਾ ਗਾਟਾ ਮਾਰੂ ਜਹਾਜ਼ ਦੇ ਨਾਮ ਨਾਲ ਵੀ ਜਾਣਦੇ ਹਾਂ ਉਹਨਾਂ ਦੀ 112ਵੀਂ ਵਰ੍ਹੇਗੰਢ ਵੀ ਇਸ ਪ੍ਰੋਗਰਾਮ ਤੇ ਮਨਾ ਰਹੇ ਹਾਂ
1: ਵੈਰੀ ਗੁੱਡ ਮੈਂ ਗਲਤੀ ਇਹਦਾ ਮਤਲਬ ਮੇਰੇ ਕੋਲ ਅੱਜ ਨਹੀਂ ਮੈਂ ਤਾਂ ਕੱਲ ਦੀ ਤਿਆਰੀ ਕੀਤੀ ਸੀਗੀ
2: ਅੱਛਾ ਜੀ
1: ਮੈਂ ਤਾਂ ਕੱਲ ਪਹੁੰਚਣਾ ਉੱਥੇ ਤੇ ਉਹ ਕਈ ਵਾਰੀ ਐਨਕ ਨੀ ਲਾਈ ਹੁੰਦੀ ਨਾ ਤੇ ਨੰਬਰ ਜਿਹੜੇ ਨੇ ਅੱਗੇ ਪਿੱਛੇ ਦੇਖ ਲੈਂਦੇ ਆਪਾਂ ਦੈਟਸ ਵੈਰੀ ਗੁੱਡ ਹਾਂਜੀ ਅਪਡੇਟ ਕਰਤਾ ਸੋ ਪਰਸਨ ਨੂੰ ਹੋਣ ਜਾ ਰਿਹਾ ਜੀ ਸੰਡੇ ਵਾਲੇ ਦਿਨ 3 ਵਜੇ ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਹੋਏਗਾ ਉਸ ਪ੍ਰੋਗਰਾਮ ਚ ਤੁਸੀਂ ਸ਼ਾਮਿਲ ਹੋ ਸਕਦੇ ਹੋ ਤੇ ਪ੍ਰੋਗਰਾਮ ਦੇ ਵਿੱਚ ਜਿੱਦਾਂ ਰਣਦੀਪ ਜੀ ਨੇ ਦੱਸ ਦਿੱਤਾ ਵੀ ਪੰਜਾਬੀ ਹੈਰੀਟੇਜ ਮੇਲਾ ਹੈ ਤੇ ਇਹਦੇ ਵਿੱਚ ਗਦਰੀ ਬਾਬਿਆਂ ਨੂੰ ਵੀ ਯਾਦ ਕੀਤਾ ਜਾਏਗਾ ਤੇ ਪਲੱਸ ਹੋਰ ਜਿਹੜੀ ਇਨਫੋਰਮੇਸ਼ਨ ਇਹਦੇ ਬਾਰੇ ਸ਼ੇਅਰ ਕਰਨਾ ਚਾਹੋਗੇ
2: ਹਾਂਜੀ ਹਾਂਜੀ ਭਾਜੀ ਇਹਦੇ ਚ ਆਪਾਂ ਜ਼ਿਆਦਾਤਰ ਆਪਣੇ ਕੋਲ ਗਦਰੀ ਬਾਬਿਆਂ ਨਾਲ ਰਿਲੇਟਡ ਹੀ ਕਵਿਤਾਵਾਂ ਹੋਣਗੀਆਂ ਦੋ ਬੱਚੇ ਕਵਿਤਾਵਾਂ ਗਾਉਣਗੇ ਤੇ ਕੁਛ ਆਪਣੇ ਕੋਲ ਬੁਲਾਰੇ ਨੇ ਤੇ ਇੱਕ ਦੋ ਆਪਣੇ ਹੈਗੇ ਆ ਜਿਹੜੇ ਇੱਥੋਂ ਕੈਲਗਰੀ ਦੇ ਆਪਣੇ ਹੈਗੇ ਆ ਮੁੰਡੇ ਬਹੁਤ ਸੋਹਣਾ ਗਾਉਂਦੇ ਆ ਉਹ ਵੀ ਗਦਰੀ ਬਾਬਿਆਂ ਦੀ ਯਾਦ ਚ ਹੀ ਗੀਤ ਗਾਉਣਗੇ ਕੋਈ ਇਹ ਚ ਕਮਰਸ਼ੀਅਲ ਸਿੰਗਿੰਗ ਨੀ ਗੀ ਸਾਰਾ ਮਤਲਬ ਟੋਟਲੀ ਤੌਰ ਤੇ ਇਹ ਆਪਣੇ ਗਦਰੀ ਬਾਬਿਆਂ ਨੂੰ ਹੀ ਸਮਰਪਿਤ ਪ੍ਰੋਗਰਾਮ ਆ ਸੋ ਇਸ ਤੋਂ ਬਾਅਦ ਇੱਕ ਆਪਣਾ ਮੇਨ ਅਟ੍ਰੈਕਸ਼ਨ ਆ ਜਿਹੜੀ ਇਸ ਪਿਛਲੇ ਸਾਲ ਵੀ ਸਾਰਿਆਂ ਨੂੰ ਪਸੰਦ ਆਈ ਆ ਨਾਟਕ ਸੋ ਇਸ ਵਾਰ ਉਹ ਨਾਟਕ ਦਾ ਨਾਮ ਅਸੀਂ ਗਦਰ ਦਾ ਗੂੰਜ ਰੱਖਿਆ ਜੀ ਸੋ ਸਾਰੀ ਟੀਮ ਬਹੁਤ ਮਿਹਨਤ ਕਰ ਰਹੀ ਆ ਬਹੁਤ ਤਿਆਰੀ ਕਰ ਰਹੀ ਆ ਤੇ ਅੱਜ ਵੀ ਹੁਣ ਬਸ ਮੈਂ ਉੱਥੇ ਰਿਹਰਸਲ ਤੇ ਚੱਲਿਆ ਉਹਨਾਂ ਕੋਲ ਸੋ ਸਾਡੀਆਂ ਤਿਆਰੀਆਂ ਪੂਰੀਆਂ ਨੇ ਜੀ ਸਾਡੀ ਬਸ ਬੇਨਤੀ ਆ ਸਾਰੇ ਕੈਲਗਰੀ ਵਾਲਿਆਂ ਨੂੰ ਇਹ ਈਵੈਂਟ ਮੇਰਾ ਨੀ ਤੁਹਾਡਾ ਨੀ ਇਹ ਸਾਰਿਆਂ ਦਾ ਆਪਣੀ ਕਮਿਊਨਿਟੀ ਦਾ ਪ੍ਰੋਗਰਾਮ ਆ ਇਹ ਤੇ ਇਹਦੇ ਚ ਕੋਈ ਧਰਮ ਜਾਤ ਦਾ ਕੁਛ ਨੀ ਗਾ ਸਾਰਿਆਂ ਦਾ ਰਲ ਕੇ ਪ੍ਰੋਗਰਾਮ ਆ ਤੁਸੀਂ ਮੇਰੀ ਬੇਨਤੀ ਆ ਵੀ ਸਾਰੇ ਜਾਣੇ ਉੱਥੇ ਪਹੁੰਚੋ ਤੇ ਇੱਕ ਉੱਥੇ ਛੋਟੀ ਜਿਹੀ ਅਸੀਂ ਇੱਕ ਐਗਜੀਬਿਸ਼ਨ ਲਾਈ ਹੈ ਜੀ ਜਿਹਦੇ ਚ ਸਾਰੀ ਅਸੀਂ ਗੁਰੂ ਨਾਨਕ ਜਹਾਜ਼ ਨੂੰ ਲੈ ਕੇ ਉੱਥੇ ਉਹ ਜਿਹੜੀ ਹਿਸਟਰੀ ਸੀ ਉਹ ਡਿਸਪਲੇ ਕਰਨ ਦੀ ਕੋਸ਼ਿਸ਼ ਕੀਤੀ ਆ ਵੱਧ ਤੋਂ ਵੱਧ ਤੇ ਇੱਕ ਛੋਟਾ ਜਿਹਾ ਅਸੀਂ ਗੁਰੂ ਨਾਨਕ ਜਹਾਜ਼ ਦਾ ਮਾਡਲ ਤਿਆਰ ਕੀਤਾ ਉਹ ਪਿਛਲੇ ਸਾਲ ਵੀ ਡਿਸਪਲੇ ਕੀਤਾ ਸੀ ਸੋ ਇਸ ਵਾਰ ਵੀ ਹੋਊਗਾ ਉੱਥੇ
1: ਬਹੁਤ ਵਧੀਆ ਕੀ ਕਹਿੰਦੇ ਜੀ ਤੁਸੀਂ ਕਰ ਰਹੇ ਹੋ ਪ੍ਰੋਗਰਾਮ ਕਿਉਂਕਿ ਇਸ ਤਰੀਕੇ ਨਾਲ ਲੋਕਾਂ ਨੂੰ ਜਿਹੜਾ ਆਪਣੀ ਹਿਸਟਰੀ ਜਾਣਨ ਦਾ ਮੌਕਾ ਮਿਲੇਗਾ ਤੇ ਉਹਦੇ ਨਾਲ ਇਨਫੋਰਮੇਸ਼ਨ ਵੀ ਮਿਲੇਗੀ ਥੋੜੀ ਕ੍ਰਾਂਤੀ ਵੀ ਆਉਂਦੀ ਜਦੋਂ ਸਿੰਗਰਸ ਨੂੰ ਸੁਣਦੇ ਆ ਜਾਂ ਹੋਰ ਗੱਲਾਂ ਬਾਤਾਂ ਉਹਦੇ ਨਾਲ ਰਿਲੇਟਡ ਹੋਣਗੀਆਂ ਤੇ
2: ਹਾਂਜੀ ਬਿਲਕੁਲ ਕਿਉਂਕਿ ਮੈਂ ਪਿਛਲੇ ਸਾਲ ਇਹ ਸੋਚਿਆ ਸੀ ਮੈਂ ਜਿਹੜੇ ਗੁਰੂ ਨਾਨਕ ਸ਼ਾਹ ਜਾਂ ਜਿਹੜੇ 376 ਯਾਤਰੀ ਉਹਦੇ ਚ ਇੱਥੇ ਆਏ ਸੀ

0: ਦੇਖੋ ਵੀ ਉਹ 23 ਮਈ 1914 ਨੂੰ ਇੱਥੇ ਪਹੁੰਚੇ ਸੀ ਤੇ ਉਹਨਾਂ ਨੂੰ ਥੱਲੇ ਵੀ ਨੀ ਉਤਮ ਦਿੱਤਾ ਗਿਆ। ਉਦੋਂ ਕੈਨੇਡੀਅਨ ਇਮੀਗ੍ਰੇਸ਼ਨ ਦਾ ਸਿਸਟਮ ਐਡੀ ਰੇਸਿਜ਼ਮ ਬਹੁਤ ਜ਼ਿਆਦਾ ਸੀ ਤੇ ਵਾਪਸ ਮੋੜ ਦਿੱਤਾ ਗਿਆ ਉਹਨਾਂ ਨੂੰ। ਸੋ ਅੱਗੇ ਜਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਸੋ ਉਹ ਚੀਜ਼ਾਂ ਨੂੰ ਈਵਨ ਕਿ ਆਪਣੇ ਪਾਰਲੀਮੈਂਟ ਚ ਵੀ ਆਪਾਂ ਆਪਣੇ ਜਿਹੜੇ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਸੀ ਉਹਨਾਂ ਤੋਂ ਵੀ ਆਪਾਂ ਮਾਫੀ ਮੰਗਵਾ ਲਈ, ਪਰ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਲੈ ਕੇ ਕੋਈ ਕੋਈ ਯਾਦਗਾਰ ਜਾਂ ਕੋਈ ਇਵੈਂਟ ਆ ਥੋੜਾ ਥੋੜਾ ਛੂ ਕੇ ਰਹਿ ਗਏ ਹਾਂ। ਸੋ ਮੈਂ ਪਿਛਲੇ ਸਾਲ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਸੀ। ਸੋ ਇਸ ਵਾਰ ਵੀ ਅਸੀਂ ਉਸੇ ਚੀਜ਼ ਨੂੰ ਲੈ ਕੇ ਇਹ ਦੂਸਰਾ ਸਾਲਾਨਾ ਪੰਜਾਬੀ ਹੈਰੀਟੇਜ ਮੇਲਾ ਕਰਾ ਰਹੇ ਹਾਂ ਜੀ।
1: ਵੈਰੀ ਗੁੱਡ ਜੀ, ਬਹੁਤ ਵਧੀਆ ਕੀਤਾ ਜੀ ਸਾਡਾ ਤੇ ਤੁਹਾਡੀ ਟੀਮ ਦਾ ਇੱਕ ਵਾਰੀ ਫਿਰ ਤੋਂ ਧੰਨਵਾਦ ਜੀ। ਤੁਸੀਂ ਪਿਛਲੇ ਵੀਕਐਂਡ ਤੇ ਵੀ ਕਾਫੀ ਪੱਗਾਂ ਦੀ ਸੇਵਾ ਕੀਤੀ ਸੀ ਸਾਖੀ ਮੇਲੇ ਤੇ ਜੀ, ਸੋ ਤੁਹਾਡੀ ਟੀਮ ਦਾ ਉਹਦੇ ਵਾਸਤੇ ਵੀ ਬਹੁਤ ਬਹੁਤ ਧੰਨਵਾਦ ਜੀ।
0: ਜੀ ਇਹ ਉਹੀ ਮੇਰਾ ਆਪਣਾ ਜੀ ਸਹਿਜਮਨ ਰੈਕਡ ਤੇ ਨਾਲ ਮੈਂ ਸਿੱਖ ਮੋਟਰਸਾਈਕਲ ਰੈਕਡ ਕੈਨੇਡਾ ਦਾ ਵੀ ਮੈਂ ਮੈਂਬਰ ਹਾਂ ਤੇ ਉਹ ਟੀਮ ਵੀ ਮੇਰੇ ਨਾਲ ਆ। ਪਿਛਲੇ ਪ੍ਰੋਗਰਾਮ ਚ ਵੀ ਉਹ ਸਾਰਿਆਂ ਨੇ ਅਸੀਂ ਰਲ ਕੇ ਵਧੀਆ ਇਵੈਂਟ ਹੋਇਆ ਸੀ ਤੇ ਇਹ ਜਿਹੜਾ ਹੁਣ ਆਪਾਂ ਗਦਰੀ ਬਾਬਿਆਂ ਦੀ ਯਾਦ ਚ ਇਹ ਵੀ ਅਸੀਂ ਰਲ ਕੇ ਮੇਰੀ ਸਾਰੀ ਟੀਮ ਸਹਿਜਮਨ ਰੈਕਡ ਤੇ ਸਿੱਖ ਮੋਟਰਸਾਈਕਲ ਰਾਈਡਰ ਕੈਨੇਡਾ ਦੀ ਸਾਰੀ ਟੀਮ ਇਹ ਰਲ ਕੇ ਇਹ ਇਵੈਂਟ ਨੂੰ ਅਸੀਂ ਕਰਾ ਰਹੇ ਹਾਂ ਜੀ।
1: ਬਹੁਤ ਬਹੁਤ ਵਧੀਆ ਜੀ, ਥੈਂਕ ਯੂ ਵੈਰੀ ਮਚ। ਤੇ ਹੋਰ ਕੋਈ ਇਸ ਤੋਂ ਇਲਾਵਾ ਕੋਈ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਜੀ, ਤਾਂ ਕਿ ਲਿਸਨਰਸ ਨੂੰ ਕੱਲ ਪਰਸੋਂ ਉੱਥੇ ਪਹੁੰਚਣ ਚ ਆਰਾਮ ਵਧੀਆ ਲੱਗ ਸਕੇ ਜੀ?
0: ਹਾਂਜੀ, ਬਸ ਮੇਰੀ ਫਿਰ ਦੁਬਾਰਾ ਇੱਕੋ ਬੇਨਤੀ ਹੈ ਜੀ, ਆਪਾਂ 3 ਵਜੇ ਪ੍ਰੋਗਰਾਮ ਅਸੀਂ ਸ਼ੁਰੂ ਕਰ ਦੇਣਾ, ਅਸੀਂ ਲੇਟ ਨਹੀਂ ਕਰਨਾ। ਸੋ ਮੇਰੀ ਬੇਨਤੀ ਆ ਵੀ ਤੁਸੀਂ ਅੱਧਾ ਘੰਟਾ ਪਹਿਲਾਂ ਆ ਜਾਓ, ਚਾਹ ਪਾਣੀ ਲੰਗਰ ਉੱਥੇ ਤਿਆਰ ਹੋਊਗਾ, ਛਕਾ ਹੋਊਗਾ ਤੇ ਆ ਕੇ ਫਿਰ ਪ੍ਰੋਗਰਾਮ ਦਾ ਆਨੰਦ ਮਾਣਿਓ। ਕਿਉਂਕਿ ਜਦੋਂ ਪ੍ਰੋਗਰਾਮ ਜੇ ਆਪਾਂ 3 ਵਜੇ ਕਹਿੰਦੇ ਹਾਂ, ਕਈ ਵਾਰ ਆਪਾਂ ਨੇ ਆਉਂਦੇ ਆਉਂਦੇ 3:30-3 ਵੱਜ ਜਾਂਦੇ ਆ। ਸੋ ਮੇਰੀ ਬੇਨਤੀ ਆ ਵੀ ਆਪਾਂ 3 ਵਜੇ ਪ੍ਰੋਗਰਾਮ ਕੋਸ਼ਿਸ਼ ਕਰਨੀ ਆ ਵੀ ਸ਼ੁਰੂ ਕਰ ਦਈਏ, ਤੇ ਕਿਉਂਕਿ ਫਿਰ ਉਹ ਪ੍ਰੋਗਰਾਮ ਲੇਟ ਨਹੀਂ ਹੁੰਦੇ। ਜਦੋਂ ਲੇਟ ਪਿੱਛੋਂ ਡਿਲੇ ਹੋ ਜਾਂਦੇ ਫਿਰ ਕਈ ਚੀਜ਼ਾਂ ਵਿੱਚ ਮਿਸ ਹੋ ਜਾਂਦੀਆਂ, ਕੁਛ ਚੀਜ਼ਾਂ ਆਪਾਂ ਫਿਰ ਕਰਾ ਨਹੀਂ ਸਕਦੇ ਸਮੇਂ ਨੂੰ ਦੇਖਦੇ, ਫਿਰ ਆਪਾਂ ਨੂੰ ਛੇਤੀ ਛੇਤੀ ਨਿਬੇੜਨਾ ਪੈਂਦਾ। ਸੋ ਬੈਟ ਦਾ ਵੀ ਸਟਾਰਟ ਔਨ ਟਾਈਮ ਫਿਨਿਸ਼ ਔਨ ਟਾਈਮ।
1: ਬਿਲਕੁਲ, ਕਿਉਂਕਿ ਜਿਹੜਾ ਨਾ ਆਪਣੇ ਲੋਕੀ ਹਾਲੇ ਵੀ ਇੰਡੀਅਨ ਸਟੈਂਡਰਡ ਟਾਈਮ ਦੇ ਨਾਲ ਹੀ ਚੱਲਦੇ ਆ ਤੇ ਜਿਹੜਾ ਟਾਈਮ ਦਿੰਦੇ ਆ ਉਹ ਲੈਂਦੇ ਆਪਣੇ ਵੱਲੋਂ ਆਪਣੇ ਆਪ ਕਹਿੰਦੇ ਅੱਛਾ ਕਿੰਨੇ ਵਜੇ ਪ੍ਰੋਗਰਾਮ ਸ਼ੁਰੂ ਹੋਣਾ, ਚਲੋ ਇੰਨੇ ਕੁ ਵਜੇ ਘਰੋਂ ਚੱਲਾਂਗੇ, ਅੱਧਾ ਘੰਟਾ ਬਾਅਦ ਚੋਂ ਘਰੋਂ ਚੱਲਣ ਦੀ ਗੱਲ ਹੁੰਦੀ ਹੈ ਤੇ ਉਹ ਡੈਫੀਨੇਟਲੀ ਘੰਟਾ ਡੇਢ ਜਿਹੜਾ ਉਹ ਅੱਗੇ ਪਿੱਛੇ ਲੋਕੀ ਕਰ ਦਿੰਦੇ ਨੇ, ਉਨੀ ਦੇਰ ਤੱਕ ਪ੍ਰੋਗਰਾਮ ਉਨਾ ਕੁ ਰਹਿ ਜਾਂਦਾ। ਸੋ ਇਸ ਕਰਕੇ ਪੂਰੇ ਟਾਈਮ ਨਾਲ ਪਹੁੰਚਣਾ ਜੀ, ਤਾਂ ਕਿ ਵਧੀਆ ਤਰੀਕੇ ਨਾਲ ਤੁਸੀਂ ਪ੍ਰੋਗਰਾਮ ਵੀ ਇੰਜੋਏ ਕਰ ਸਕੋ ਤੇ ਇਹਨਾਂ ਦੇ ਨਾਲ ਸਾਰੇ ਪ੍ਰੋਗਰਾਮ ਦੀ ਜਾਣਕਾਰੀ ਲੈ ਸਕੋ।
0: ਹਾਂਜੀ
1: ਜੀ, ਤੇ ਨਹੀਂ ਬਹੁਤ ਵਧੀਆ। ਤੇ ਕਿੱਥੇ ਹੋਣ ਜਾ ਰਿਹਾ ਤੇ ਕਿੰਨੇ ਤੋਂ ਕਿੰਨੇ ਵਜੇ ਇੱਕ ਵਾਰੀ ਫਿਰ ਤੁਸੀਂ ਜਾਣਕਾਰੀ ਦਿਓ?
0: ਹਾਂਜੀ ਹਾਂਜੀ, ਆਪਣੇ ਪਰਸੋਂ ਨੂੰ ਆਈ 24 ਮਈ ਨੂੰ ਇਹ ਫਾਲਕਨ ਰਿਜ ਕਮਿਊਨਿਟੀ ਹਾਲ, ਆਪਣੇ ਸਾਰੇ ਨਾਰਥ ਈਸਟ ਸਭ ਨੂੰ ਪਤਾ ਹੀ ਆ ਤੇ ਆਪਾਂ ਠੀਕ 3 ਵਜੇ ਪ੍ਰੋਗਰਾਮ ਸ਼ੁਰੂ ਕਰ ਦੇਣਾ ਤੇ ਕੋਸ਼ਿਸ਼ ਕਰਦੇ ਆ ਵੀ ਆਪਾਂ 6 ਵਜੇ ਨੂੰ ਪ੍ਰੋਗਰਾਮ ਆਪਾਂ ਫਿਨਿਸ਼ ਕਰ ਦਈਏ।
1: ਠੀਕ ਹੈ ਜੀ, ਠੀਕ ਹੈ, ਬਹੁਤ ਬਹੁਤ ਮਿਹਰਬਾਨੀ। ਮੈਂ ਵੈਸੇ 5 ਵਜੇ ਤੱਕ ਤੇ ਰੇਡੀਓ ਤੇ ਹੋਣਾ, ਮੈਨੂੰ ਸੰਡੇ ਦਾ ਆ ਗਿਆ ਤੇ ਮੈਂ ਕੋਸ਼ਿਸ਼ ਕਰਾਂਗਾ ਵੀ ਜਲਦੀ ਫ੍ਰੀ ਕਰਕੇ ਉੱਥੇ ਆ ਸਕਾਂ। ਪਿਛਲੀ ਵਾਰੀ ਪ੍ਰੋਗਰਾਮ ਕਰਾਇਆ ਸੀਗਾ ਤੇ ਇਸ ਵਾਰੀ ਫਿਰ ਤੋਂ ਪ੍ਰੋਗਰਾਮ ਜਿਹੜਾ ਲਿਖਿਆ ਤੇ ਆਈ ਹੋਪ ਵੀ ਤੁਸੀਂ ਇੱਥੇ ਪਹੁੰਚ ਕੇ ਤੇ ਪ੍ਰੋਗਰਾਮ ਨੂੰ ਇੰਜੋਏ ਕਰੋਗੇ ਤੇ ਨਾਲ ਇਹਨਾਂ ਦੇ ਨਾਲ ਮਿਲ ਕੇ ਵੀ ਸਕੋਗੇ। ਸੋ ਇਹ ਕੁਛ ਇੱਕ ਪ੍ਰੋਗਰਾਮ ਦੀਆਂ ਝਲਕੀਆਂ ਸੀਗੀਆਂ। ਥੋੜੀ ਜਿਹੀ ਗੱਲਬਾਤ ਜਿਹੜੀ ਉਹ ਅੱਜ ਕਿਉਂਕਿ ਐਨਡੀਪੀ ਪਾਰਟੀ ਦੇ ਲੀਡਰ ਜਿਹੜੇ ਨੇ ਨਹੀਦ ਨੈਨਸੀ ਸਾਹਿਬ, ਉਹਨਾਂ ਨੇ ਕਾਫੀ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਲਿਆਂਦੀ ਹੈ। ਸੋ ਕੀ ਹੈਗੀ ਇਨਫੋਰਮੇਸ਼ਨ ਥੋੜੀ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਫਿਰ ਉਸ ਤੋਂ ਬਾਅਦ ਹੋਰ ਗੱਲਾਂ ਬਾਤਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ ਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦੇ ਆ ਪ੍ਰੋਗਰਾਮ।
2: So thank you so much everyone for being here, and now I'm going to introduce to you all someone who needs no introduction. Oh, we're not introducing yet, we're just doing hype. Okay, yeah, let's do a round of O Canada, how about that? Go Habs go, yeah, it's the last team. Okay, let's do a round of O Canada.

0: I needed no introduction. She absolutely needs no introduction, so I'm not going to give one. I'm just going to say, ladies and gentlemen, one of the greatest Canadians who's fought with, for, and alongside Canada her entire life, Olympic gold medalist Katrina Lemay-Doan.
1: Thank you, Nahed. Thank you, everybody, for coming. You know, thank you. Any day and every day, I will stand for the Maple Leaf. And hearing the national anthem being sung, I mean, there is no greater sound. I have been in this province for 38 years, and I am a first-generation Canadian. My parents came to Saskatoon for 1 year. They never left. And I came here to Calgary 38 years ago for sport, and I have not left. And it is where I've chosen to have my family, raise my family, and to stay. And I have seen the power of the Maple Leaf in every aspect of it. I've seen it in this community, in this province, in this country, and around the world. And to be on the world stage representing the Maple Leaf, it's powerful and it's inspiring. And just recently, I was in Milano Cortina, and it was right before the women's gold medal hockey game. And Canadians, anybody who was wearing the Maple Leaf, anybody who was wearing red and white, we hugged each other. We didn't know each other. We were from coast to coast to coast, and it united us. I have been at a Canada Games opening ceremony, and as we look around at this monument with all 13 provinces and territories flags, and I have been in an opening ceremony where these teams walk in representing their province or territory, so proud of their community. But what united us was the Maple Leaf, and the Maple Leaf must stay with all 13 provinces and territories. Canada is our home, and I will truly stand every day and talk about the power of this province and how Alberta must stay part of Canada. So I am for Alberta and for Canada, and thank you for giving me that opportunity to talk about my passion to represent the Maple Leaf. Thank you.
0: All right, to our friends from the press, we're happy.
2: So, yes, Sigar ji, ajj da jehda hindi wale kaafi lambi gal baat hai jehde ch bade badhiya tarike naal tes olympian gold medal winner walon nu dassya gaya kisra 38 saal pehla itthe pahunchde hai te naal di naal is country to bahar Calgary de vich settle ho ke te medal vi jitte hai gold medal te ਕਾਫੀ ਕਿਵੇਂ ਕਿੱਦਾਂ ਜਦੋਂ ਆਪਾਂ ਕੈਨੇਡਾ ਰੈੱਡ ਮੈਪਲ ਲੀਫ ਦੇਖਦੇ ਹਾਂ ਤੇ ਸਾਰੇ ਇੱਕ ਦੂਜੇ ਨੂੰ ਹੱਗ ਕਰਦੇ ਨੇ ਵੀ ਪਤਾ ਵੀ ਆਪਾਂ ਕੈਨੇਡੀਅਨ ਆ ਤੇ ਉਹਦੇ ਤੋਂ ਵੱਖਰੇ ਹੋਣ ਦੀ ਗੱਲ ਜਦੋਂ ਕੋਈ ਕਰਦਾ ਤੇ ਸਪੈਸ਼ਲੀ ਸਾਡੀਆਂ ਅੱਖਾਂ ਸਾਹਮਣੇ ਜਿੱਥੇ ਆਪਾਂ ਰਹਿੰਦੇ ਹਾਂ ਤਾਂ ਇੱਥੇ ਵੀ ਉਹ ਵਾਕਈ ਬਹੁਤ ਮਾੜੀ ਗੱਲ ਲੱਗਦੀ ਹੈ ਜਿਹੜੀ ਕਿ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਸੋ ਆਪਾਂ ਆਪਣੇ ਪ੍ਰੋਗਰਾਮ ਨੂੰ ਇਸੇ ਤਰੀਕੇ ਨਾਲ ਥੋੜ੍ਹਾ ਜਿਹਾ ਅੱਗੇ ਵਧਾਉਂਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਦੇਖ ਲੈਣੀ ਫਿਰ ਕੁਛ ਖਬਰਾਂ ਤੁਹਾਨੂੰ ਹੋਰ ਸੁਣਾ ਕੇ ਤੇ ਫਿਰ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ ਸਬਰਨ ਰੇਡੀਓ 94.7 ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲੇਗਾ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ
3: अपने परिवार लई फैमिली डॉक्टर सिक्योर करो
4: कॉल करो 587-360-6890 लाइफ लाइन मेडिकल क्लिनिक वॉक इन सवेरे 9 बजे तो शाम 6 बजे तक
3: सानू मिलो किंग्स व्यू बुलेवर्ड ते या कॉल करो 587-360-6890
4: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ
5: ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ

0: 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदाब। लिसनिंग टू कैलगरीज मोस्ट पॉपुलर रेडियो रेडियो सबरा 94.7 FM।
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਸਰਕਾਰ ਦਾ ਵੱਡਾ ਫੈਸਲਾ ਸਰਕਾਰੀ ਨਾਲ ਨਾਲ ਪ੍ਰਾਈਵੇਟ ਸਕੂਲਾਂ ਤੇ ਵੀ ਲਾਗੂ ਹੋਵੇਗਾ ਨਵਾਂ ਸਮਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਈਵੀਐਮ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਜ ਕੀਤੀ ਤੇ ਹਾਈ ਕੋਰਟ ਨੇ ਕਿਹਾ ਚੋਣਾਂ ਦਾ ਪੂਰਾ ਸ਼ਡਿਊਲ ਜਾਰੀ ਹੋ ਚੁੱਕਿਆ ਹੁਣ ਦਖਲ ਦੇਣਾ ਠੀਕ ਨਹੀਂ ਸੂਬੇ ਦੇ ਸਾਰੇ ਪੋਲਿੰਗ ਬੂਥਾਂ ਦੇ ਅੰਦਰ ਤੇ ਬਾਹਰ ਸੀਸੀਟੀਵੀ ਕੈਮਰੇ ਲਗਾਉਣ ਦੇ ਹੁਕਮ ਕੈਮਰਿਆਂ ਦੀ ਰਿਕਾਰਡਿੰਗ ਘੱਟੋ ਘੱਟ 1 ਸਾਲ ਤੱਕ ਸੁਰੱਖਿਅਤ ਰੱਖਣ ਦੇ ਨਿਰਦੇਸ਼ ਤੇ ਅਦਾਲਤ ਨੇ ਕਿਹਾ ਕਿ ਬਿਨਾਂ ਪਰਮਿਸ਼ਨ ਕੋਈ ਵੀ ਫੁਟੇਜ ਨਸ਼ਟ ਨਹੀਂ ਕੀਤੀ ਜਾਵੇਗੀ ਨਗਰ ਕੌਂਸਲ ਚੋਣਾਂ ਦਰਮਿਆਨ ਫਰੀਦਕੋਟ ਵਿੱਚ ਸਿਆਸੀ ਮਾਹੌਲ ਤਪਿਆ ਪਰਮਬੰਸ ਸਿੰਘ ਬੰਟੀ ਰੁਮਾਣਾ ਅਤੇ ਅਣਪਛਾਤੇ ਸਮਰਥਕਾਂ ਖਿਲਾਫ ਪੁਲਿਸ ਵੱਲੋਂ ਕੇਸ ਦਰਜ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਹੋਈ ਕਾਰਵਾਈ 18 ਮਈ ਨੂੰ SDM ਦਫ਼ਤਰ ਵਿੱਚ ਨਾਮਜ਼ਦਗੀ ਪੱਤਰਾਂ ਦੀ ਜਾਂਚ ਦੌਰਾਨ ਹੋਇਆ ਹੰਗਾਮਾ ਕਰਮਚਾਰੀਆਂ ਤੇ ਸੁਰੱਖਿਆ ਮੁਲਾਜ਼ਮਾਂ ਨਾਲ ਬਹਿਸਬਾਜ਼ੀ ਦੇ ਲੱਗੇ ਦੋਸ਼ ਤੇ ਫਰੀਦਕੋਟ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਥਿਤ ਕਾਕਰੋਚ ਜਨਤਾ ਪਾਰਟੀ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਅਤੇ ਲੋਕਾਂ ਨੂੰ ਇਸ ਤੋਂ ਸਾਵਧਾਨ ਰਹਿਣ ਦੀ ਕੀਤੀ ਅਪੀਲ ਤੇ ਦਾਅਵਾ ਕੀਤਾ ਕਿ ਇਹ ਅੰਦੋਲਨ ਅੰਨਾ ਹਜ਼ਾਰੇ ਮੂਵਮੈਂਟ ਵਾਂਗ ਕਥਿਤ ਤੌਰ ਤੇ RSS ਅਤੇ ਭਾਜਪਾ ਨਾਲ ਜੁੜਿਆ ਹੋ ਸਕਦਾ ਤੇ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਹਿਲਾਂ ਹੀ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪੰਜਾਬ ਵਿੱਚ ਅਵਾਰਾ ਕੁੱਤਿਆਂ ਖਿਲਾਫ ਮੁਹਿੰਮ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀਐਮ ਭਗਵੰਤ ਮਾਨ ਨੇ 22 ਮਈ ਤੋਂ ਮੁਹਿੰਮ ਸ਼ੁਰੂ ਕਰਨ ਦੀ ਐਕਸਪੋਸਟ ਕੀਤੀ ਸੀ ਤੇ ਇਸ ਫੈਸਲੇ ਦਾ ਪੰਜਾਬੀ ਫਿਲਮ ਇੰਡਸਟਰੀ ਅਤੇ ਸਿਆਸਤਦਾਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਅਦਾਕਾਰਾ ਸੋਨਮ ਬਾਜਵਾ ਨੇ ਸੀਐਮ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਤੇ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਗਲਤ ਅਰਥ ਲਿਆ ਜਾ ਰਿਹਾ ਅਵਾਰਾ ਕੁੱਤਿਆਂ ਦੇ ਸਮੂਹਿਕ ਖਾਤਮੇ ਦਾ ਕੋਈ ਹੁਕਮ ਨਹੀਂ ਦਿੱਤਾ ਗਿਆ ਅੰਮ੍ਰਿਤਸਰ ਵਿੱਚ ਜਨਗਣਨਾ ਟ੍ਰੇਨਿੰਗ ਤੋਂ ਗੈਰ ਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਦੀ ਸਿਫਾਰਿਸ਼ IAS ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਪੁਲਿਸ ਨੂੰ FIR ਦਰਜ ਕਰਨ ਲਈ ਲਿਖਿਆ ਪੱਤਰ ਸਿੱਖਿਆ ਵਿਭਾਗ ਨੂੰ ਗੈਰ ਹਾਜ਼ਰ ਕਰਮਚਾਰੀਆਂ ਦੀ ਤਨਖਾਹ ਰੋਕਣ ਦੇ ਹੁਕਮ ਤੇ ਪ੍ਰਸ਼ਾਸਨ ਨੇ ਜਨਗਣਨਾ ਨੂੰ ਰਾਸ਼ਟਰੀ ਮਹੱਤਤਾ ਦਾ ਕੰਮ ਦੱਸਿਆ ਤੇ ਲਾਪਰਵਾਹੀ ਨੂੰ ਵਿਕਾਸ ਤੇ ਨੀਤੀ ਨਿਰਧਾਰਨ ਲਈ ਨੁਕਸਾਨਦਾਇਕ ਕਿਹਾ ਗਿਆ ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਬਾਰੇ ਨਵਾਂ ਅਪਡੇਟ ਜਾਰੀ ਕੀਤਾ ਸਰਕਾਰ ਨੇ ਕਿਹਾ ਕਿ 23ਵੀਂ ਕਿਸ਼ਤ ਸਾਰੇ ਕਿਸਾਨਾਂ ਨੂੰ ਨਹੀਂ ਮਿਲੇਗੀ ਸਿਰਫ ਯੋਗ ਅਤੇ ਨਿਯਮ ਪੂਰੇ ਕਰਨ ਵਾਲੇ ਕਿਸਾਨਾਂ ਨੂੰ ਹੀ ਲਾਭ ਮਿਲੇਗਾ ਤੇ EKYC ਪੂਰੀ ਨਾ ਕਰਨ ਵਾਲਿਆਂ ਨੂੰ ਕਿਸ਼ਤ ਨਹੀਂ ਮਿਲੇਗੀ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਮਾਪਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਸੌਦਾਗਰ ਸਿੰਘ ਅਤੇ ਦਲਜੀਤ ਕੌਰ ਨੂੰ ਫਤਿਹਗੜ੍ਹ ਸਾਹਿਬ ਤੋਂ ਗ੍ਰਿਫ਼ਤਾਰ

0: ਗ੍ਰਿਫਤਾਰ ਕੀਤਾ ਗਿਆ। 1 ਮਈ ਨੂੰ ਖੰਨਾ ਦੇ ਪ੍ਰੇਮ ਵੈਸ਼ਨੋ ਢਾਬੇ ਤੇ ਫਾਇਰਿੰਗ ਅਤੇ ਫਿਰੌਤੀ ਮਾਮਲੇ ਨਾਲ ਜੁੜੀ ਕਾਰਵਾਈ, ਦੋਵਾਂ ਤੇ ਸਾਜਿਸ਼ਕਰਤਾ ਹੋਣ ਦੇ ਦੋਸ਼ ਲੱਗੇ ਹਨ ਤੇ ਪੁਲਿਸ ਮੁਤਾਬਕ ਉਹ ਮੁਲਜ਼ਮਾਂ ਅਤੇ ਸਹਿਯੋਗੀਆਂ ਨਾਲ ਸੰਪਰਕ ਵਿਚ ਸਨ। ਪੰਜਾਬ ਪੁਲਿਸ ਨੇ ਬਲਜੀਤ ਸਿੰਘ ਨੂੰ ਪਾਕਿਸਤਾਨ ਲਈ ਜਾਸੂਸੀ ਦੇ ਇਲਜ਼ਾਮ ਹੇਠ ਕੀਤਾ ਗ੍ਰਿਫਤਾਰ। ਉਸ ਤੇ ਪਠਾਨਕੋਟ ਜੰਮੂ ਹਾਈਵੇ ਨੇੜੇ ਫੌਜੀ ਹਲਚਲ ਦੀ ਲਾਈਵ ਫੁਟੇਜ ਭੇਜਣ ਦਾ ਦੋਸ਼ ਤੇ ਮੁਲਜ਼ਮ ਚੱਕ ਧਾਰੀਵਾਲ ਪਿੰਡ ਦਾ ਰਹਿਣ ਵਾਲਾ ਦੱਸਿਆ ਗਿਆ ਤੇ ਦੁਕਾਨ ਤੇ ਇੰਟਰਨੈਟ ਆਧਾਰਿਤ ਸੀਸੀਟੀਵੀ ਕੈਮਰਾ ਲਗਾਉਣ ਦਾ ਇਲਜ਼ਾਮ। ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਨੇ ਅਬਦੁੱਲਾ ਕਮਾਲ ਨੂੰ ਕੀਤਾ ਗ੍ਰਿਫਤਾਰ। ਉਸ ਤੇ ਹਮਜ਼ਾ ਬੁਹਰਾਨ ਨਾਲ ਜੁੜੇ ਕਤਲ ਮਾਮਲੇ ਵਿਚ ਸ਼ਾਮਲ ਹੋਣ ਦੇ ਲੱਗੇ ਦੋਸ਼। ਮੁਲਜ਼ਮ ਪਾਕਿਸਤਾਨ ਦੇ ਵਾਹ ਕੰਟੋਨਮੈਂਟ ਦਾ ਰਹਿਣ ਵਾਲਾ ਦੱਸਿਆ ਗਿਆ। ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਕਾਰਵਾਈ ਦੌਰਾਨ ਹਥਿਆਰ ਵੀ ਬਰਾਮਦ ਹੋਏ ਤੇ ਜਾਂਚ ਏਜੰਸੀਆਂ ਨੂੰ ਪਤਾ ਲੱਗਿਆ ਕਿ ਉਸੇ ਹਥਿਆਰ ਨਾਲ ਹੱਤਿਆ ਹੋਈ ਸੀ। ਸੋ ਮਾਮਲੇ ਨਾਲ ਜੁੜੇ ਹੋਰ ਦੋ ਸ਼ੱਕੀ ਫਰਾਰ ਹੋ ਚੁੱਕੇ ਨੇ ਅਤੇ ਤਲਾਸ਼ੀ ਜਾਰੀ ਹੈ। ਅਮਰੀਕਾ ਤੇ ਈਰਾਨ ਵਿਚਾਲੇ ਪਾਕਿਸਤਾਨ ਦੀ ਵਿਚੋਲਗੀ ਹੇਠ ਚੱਲ ਰਹੀਆਂ ਗੱਲਬਾਤਾਂ ਵਿਚ ਸਕਾਰਾਤਮਕ ਸੰਕੇਤ ਮਿਲੇ। ਇਰਾਨੀ ਮੀਡੀਆ ਮੁਤਾਬਕ ਦੋਵੇਂ ਪੱਖ ਸੰਭਾਵਿਤ ਸਮਝੌਤੇ ਦੇ ਡਰਾਫਟ ਤੇ ਚਰਚਾ ਕਰ ਰਹੇ ਨੇ ਤੇ ਸਮਝੌਤੇ ਦੇ ਅਧਿਕਾਰਕ ਢਾਂਚੇ ਤੇ ਸ਼ਰਤਾਂ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਜਾਰੀ ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਗੱਲਬਾਤਾਂ ਵਿਚ ਪੋਜ਼ਿਟਿਵ ਸੰਕੇਤਾਂ ਦੀ ਕੀਤੀ ਗੱਲ ਤੇ ਹਾਲਾਂਕਿ ਯੂਰੇਨੀਅਮ ਭੰਡਾਰ ਅਤੇ ਸੁਰੱਖਿਆ ਗਰੰਟੀ ਵਰਗੇ ਮੁੱਦਿਆਂ ਤੇ ਅਜੇ ਵੀ ਅਸਹਿਮਤੀਆਂ ਨੇ।
1: The time is 8 p.m. You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5875821208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ।

0: ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ। ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਸ ਕੰਟਰੀ ਹਿਲਸ।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਹਾਂ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਬੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
0: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
4: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
5: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
4: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
5: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6661 4036161-6161।
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ, ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
7: ਦੂਜੀ ਲੋਕੇਸ਼ਨ 117-7771-80 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
7: ਚੌਥੀ ਲੋਕੇਸ਼ਨ 606 ਸਿਟੀ ਸਕੇਪਸ।

0: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ।
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222। नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका जिथे बनाए जा सकदे ने 3 टाउन हाउस। एना ही नहीं एना तिना दे नाल लीगल बेसमेंट स्वीट भी बनाईया जा सकदियां ने। बिल्डर्स ते इन्वेस्टर्स लई है शानदार मौका। फ्यूचर रेंटल इनकम लई है ए एक बहुत वधिया ऑप्शन। वधेरे जानकारी लई कॉल कर सकदे हो इमे नू 403-617-2111 ते ते अमन गिल नू भी कॉल कर सकदे हो 403-479-7007 ते। बिल्डिंग परमिट पहला तो ही अप्रूव्ड है।
2: स्वागत है ग्रां साहब, बहुत-बहुत पंजाब टीम।
3: धन्यवाद
2: ग्रां साहब। सब तो पहला सवाल यही जिहड़ा ए प्रधानमंत्री दा भाषण तुसी सुनिया ओदे ते तुहाडा की रिएक्शन आ, किवें देख रहे हो ਤੁਸੀਂ ਇਹ ਸੰਕਟ ਨੂੰ?
3: ਅਸਲ ਚ ਜਿਹੜਾ ਪ੍ਰਧਾਨ ਮੰਤਰੀ ਨੇ ਸੰਕੇਤ ਦਿੱਤਾ ਉਹਨੂੰ ਕਹਿ ਵੀ ਤੁਸੀਂ ਯੂਰੀਆ ਘੱਟ ਪਾਓ, ਤੁਸੀਂ ਤੇਲਾਂ ਦੀ ਘੱਟ ਵਰਤੋਂ ਕਰੋ, ਸੈਰ ਸਪਾਟੇ ਤੁਸੀਂ ਘੱਟ ਕਰੋ ਤੇ ਸੋਨਾ ਘੱਟ ਖਰੀਦੋ। ਯਾਨੀ ਇਹ ਸੰਕੇਤ ਇਹ ਹੈ ਵੀ ਕ੍ਰਾਈਸਿਸ ਨੇ ਪੈਰ ਰੱਖ ਲਿਆ। ਕ੍ਰਾਈਸਿਸ ਤਾਂ ਭਾਵੇਂ ਪਹਿਲਾਂ ਵੀ ਹੈਗਾ ਸੀ ਪਰ ਗੰਭੀਰ ਸੰਕਟ ਦਾ ਸਾਹਮਣਾ ਕਰਨ ਵਾਸਤੇ ਸਾਡੇ ਸਮਾਜ ਦੇ ਲੋਕਾਂ ਨੂੰ ਤਿਆਰ ਹੋਣਾ ਪਊਗਾ। ਇਹ ਹੈ, ਇਹਨੂੰ ਭਾਵੇਂ ਕੋਈ ਜੰਗ ਨਾਲ ਜੋੜ ਕੇ ਦੇਖ ਲੇ। ਅਸਲ ਵਿੱਚ ਬੇਸਿਕਲੀ ਇਹਨਾਂ ਦੀ ਜਿਹੜੀ ਪਾਲਿਸੀ ਹੈ ਜਿਹੜੀ ਮਤਲਬ ਜਿਹਦੇ ਨਾਲ ਦੇਸ਼ ਨੇ ਗੇਨ ਕਰਨਾ ਸੀ, ਜਿਹਦੇ ਨਾਲ ਦੇਸ਼ ਨੇ ਡਿਵੈਲਪ ਹੋਣਾ ਸੀ ਉਹਨੂੰ ਬੁੱਝ ਕੇ ਨਹੀਂ ਇਹਨਾਂ ਨੇ ਕੋਈ ਨੀਤੀ ਬਣਾਈ। ਨੀਤੀ ਇਹਨਾਂ ਨੇ ਸਿਰਫ ਇਹ ਜਿਹੜੇ ਸਾਡੇ ਹਾਕਮ ਨੇ ਇਹਨਾਂ ਦੀ ਇੱਕੋ ਇੱਕ ਨੀਤੀ ਰਹੀ ਹੈ ਵੀ ਕਾਰਪੋਰੇਟਾਂ ਦੇ ਮੁਨਾਫੇ ਕਿਵੇਂ ਵਧਣ, ਕਾਰਪੋਰੇਟਾਂ ਨੂੰ ਕਿਹੜੀ ਗੱਲ ਨਾਲ ਫਾਇਦਾ ਹੋਵੇ। ਇਹ ਕ੍ਰਾਈਸਿਸ ਉੱਥੋਂ ਪੈਦਾ ਹੋਇਆ ਕਿ ਦੁਨੀਆਂ ਦੇ ਵਿੱਚ ਇਹ ਗੱਲ ਆਮ ਮਸ਼ਹੂਰ ਹੈ ਵੀ ਜਿੰਨੀ ਸਾਰੀ ਦੁਨੀਆਂ ਦੇ ਦੇਸ਼ਾਂ ਦੀ ਇਕੋਨਮੀ ਦੇ ਸਾਲ ਦੀ ਆਮਦਨ ਹੈ GDP ਜਿਹਨੂੰ ਆਪਾਂ ਕਹਿ ਦਿੰਦੇ ਹਾਂ ਅਤੇ ਉਹਨੂੰ 10 ਗੁਣਾ ਵੱਧ ਕਿਤੇ ਕਾਰਪੋਰੇਟਾਂ ਦੀ ਆਮਦਨ ਹੈ। ਜਿਹਨੇ ਕਾਰਪੋਰੇਟਾਂ ਦੇ ਮੁਨਾਫਿਆਂ ਨੂੰ ਇਹ ਡਿਵੈਲਪਮੈਂਟ ਕਹਿੰਦੇ ਰਹੇ ਆ ਹੁਣ ਤੱਕ, ਜਿਹਦੇ ਚੋਂ ਇਹ ਕ੍ਰਾਈਸਿਸ ਦਾ ਸਾਹਮਣਾ ਕਰਨਾ ਪੈ ਰਿਹਾ, ਜਿਹਦੇ ਵਿੱਚੋਂ ਆਪਣੀ ਭਾਸ਼ਾ 'ਚ ਜੇ ਆਪਣਾ ਕਹਿਣਾ ਹੋਵੇ ਆਪਣੇ ਧਰਮ ਦਾ ਦਰਵਾਜ਼ਿਆਂ 'ਤੇ ਪੈਰ ਧਰ ਲਿਆ ਕ੍ਰਾਈਸਿਸ ਨੇ। ਜਿਹਨੇ ਸਿਰ 'ਤੇ ਖੜਾ ਸਾਡੇ, ਯਾਨੀ ਇਹ ਮਹੀਨਿਆਂ ਦੀ ਗੱਲ ਨਹੀਂ ਹਫ਼ਤਿਆਂ ਦੀ, ਇਹ ਹਫ਼ਤਿਆਂ ਦੇ ਵਿੱਚ ਕ੍ਰਾਈਸਿਸ ਨੇ ਗਾੜਾ ਰੰਗ ਦਿਖਾਉਣਾ ਹੈ ਅਤੇ ਸਾਨੂੰ ਇਹ ਲੱਗਦਾ ਹੈ ਵੀ ਇਹਦੀ ਖਾਤਰ ਜੋ ਮਤਲਬ ਕ੍ਰਾਈਸਿਸ ਸਾਹਮਣੇ ਆ ਤੁਹਾਡੇ ਲੋਕਾਂ ਨੂੰ ਮਾਨਸਿਕ ਤੌਰ 'ਤੇ ਤਿਆਰ ਕਰਕੇ ਅੰਦੋਲਨ ਦੇ ਰਾਹ ਪੈਣਾ ਪੈਣਾ ਅਤੇ ਦਬਾਅ ਪੈਣਾ ਜੀ ਦੁਨੀਆਂ ਦੇ ਦੇਸ਼ਾਂ 'ਤੇ, ਕਾਰਪੋਰੇਟ ਸੈਕਟਰ 'ਤੇ ਦਬਾਅ ਪਾਈਏ ਵੀ ਤੁਹਾਡੇ ਕਾਰਨਾਂ ਕਰਕੇ ਤੁਸੀਂ ਅਸੀਂ ਦੁਨੀਆਂ ਨੂੰ ਇੱਕ ਸੰਕਟ ਵੱਲੋਂ ਧੱਕ ਰਹੇ ਹੋ। ਜੰਗਾਂ ਵੀ ਉਹਦੇ 'ਚੋਂ ਨਿਕਲਦੀਆਂ ਨੇ, ਜਿਹੜੀ ਤੁਸੀਂ ਆਹ ਗੱਲ ਕੀਤੀ ਹੈ ਵੀ ਇੱਕ ਪੁਰਾਣਾ ਸਮਾਜ ਮਰ ਰਿਹਾ, ਪੁਰਾਣੀ ਤਾਕਤ ਮਰ ਰਹੀ ਹੈ ਕਿ ਨਵੀਂ ਔਰਗੇਨਾਈਜ਼ ਹੋਣ ਦੀ ਖਾਤਰ ਉਹਦੇ ਪੀਰੀਅਡ ਸ਼ੈਤਾਨ ਦਾ, ਯਾਨੀ ਉਹ ਇੱਕ ਘੱਲੂਘਾਰੇ ਦਾ ਦਿਵਸ, ਇੱਕ ਘੱਲੂਘਾਰੇ ਦਾ ਪੀਰੀਅਡ, ਇੱਕ ਸ਼ੈਤਾਨ ਮਤਲਬ ਜਬਰ ਦਾ ਪੀਰੀਅਡ ਜਿਹਨੂੰ ਸ਼ੈਤਾਨ ਦਾ ਰੂਪ ਕਹਿੰਦੇ ਹਾਂ, ਕਿਉਂਕਿ ਜਿਹਨਾਂ ਨੇ ਸੱਤਾ ਬਚਾਉਣੀਆਂ, ਕੁਰਸੀਆਂ ਬਚਾਉਣੀਆਂ ਨੇ, ਉਹਨਾਂ ਨੇ ਆਪਣੀ ਸੱਤਾ ਦੀ ਖਾਤਰ ਉਹ ਮਨੁੱਖਤਾ ਦੇ ਨਾਲ ਜੋ ਵੀ ਕਰਨਾ ਚਾਹੁੰਦਾ ਉੱਥੇ ਤੱਕ ਜਾ ਸਕਦੇ ਨੇ, ਬਹੁਤ ਦੂਰ ਤੱਕ ਜਾ ਸਕਦੇ ਨੇ ਉਹ ਤਿਆਰ ਕਰਨਾ ਅਤੇ ਇੱਕ ਇੱਕ ਹਿੱਸੇ ਨੇ, ਇੱਕ ਜਮਾਤ ਨੇ, ਇੱਕ ਪੈਰਲ ਤਾਕਤ ਨੇ ਇੱਥੇ ਤੱਕ ਵੀ ਆਪਦੀ ਹੋਂਦ ਨੂੰ ਬਚਾਉਣ ਖਾਤਰ ਨਵਾਂ ਸਮਾਜ ਸਿਰਜਣ ਕਰਨ ਦੀ ਖਾਤਰ ਸੰਘਰਸ਼ ਦੇ ਰੂਪ ਦੇ ਵਿੱਚ ਸੰਘਰਸ਼ ਦੇ ਘੋਲਾਂ 'ਚ ਪੈ ਕੇ ਉਸ ਜਬਰ ਦਾ ਸਾਹਮਣਾ ਕਰਨ ਵਾਸਤੇ ਤਿਆਰ ਹੋਣਾ ਚਾਹੀਦਾ। ਇਸ ਕਰਕੇ ਅਸੀਂ ਸਮਝਦੇ ਹਾਂ ਵੀ ਅਸੀਂ ਸੰਕਟ ਦੀ ਘੜੀ ਦੇ ਵਿੱਚ ਪੈਰ ਰੱਖ ਲਿਆ ਅਤੇ ਸੰਕਟ ਸਾਡੇ 'ਤੇ ਸਿਰ 'ਤੇ ਮੰਡਰਾ ਰਿਹਾ, ਉਹਦਾ ਸਾਹਮਣਾ ਕਰਨ ਵਾਸਤੇ ਸਾਨੂੰ ਇਹ ਇੱਕ ਮੰਗਾਰ ਹੈ, ਇੱਕ ਚੈਲੰਜ ਹੈ, ਇਹ ਕਬੂਲਣਾ ਪੈਣਾ।
2: ਐਗਰੀਕਲਚਰ ਨਾਲ ਜੋੜ ਕੇ ਖਾਸ ਤੌਰ 'ਤੇ ਤੁਸੀਂ ਕਿਵੇਂ ਦੇਖਦੇ ਹੋ ਕਿਸਾਨੀ ਦੇ ਲਈ ਆਉਣ ਵਾਲਾ ਸਮਾਂ, ਵੱਡਾ ਸੰਕਟ ਦਾ ਸਮਾਂ?
3: ਦੇਖੋ ਕਿਸਾਨੀ ਜਿਹੜੇ ਐਗਰੀਕਲਚਰ ਨੂੰ ਦੇਖਦੇ ਹਾਂ, ਪਹਿਲਾਂ ਤਾਂ ਐਗਰੀਕਲਚਰ ਨੂੰ ਅਸੀਂ ਇਸੇ ਸੈਕਟਰ 'ਚੋਂ ਦੇਖਦੇ ਹਾਂ ਜਿਹੜੀਆਂ ਨਵੀਆਂ ਡੀਲਾਂ ਹੋਈਆਂ ਨੇ, ਨਵੀਂ ਸੀਡ ਬਿੱਲ ਦੀ ਆ ਰਹੀ ਹੈ, ਨਵੀਂ ਬਿਜਲੀ ਬਿੱਲ 2025 ਆ ਰਿਹਾ ਹੈ। ਪਹਿਲਾਂ ਹੀ ਐਗਰੀਕਲਚਰ ਸੈਕਟਰ ਨੂੰ ਤਾਂ ਇਹ ਕਾਰਪੋਰੇਟਾਂ ਦੇ ਹਵਾਲੇ, ਜਿਵੇਂ ਚਲੋ ਆਪਾਂ 2020-21 ਦੇ ਵਿੱਚ ਆਏ ਸੀ ਉਹ ਖੇਤੀ 3 ਕਾਨੂੰਨ ਮਾਰਕੀਟ ਉਹਨਾਂ ਦੇ ਹਵਾਲੇ ਕਰਨ ਦੀ ਗੱਲ ਆਈ ਸੀ, ਕੰਟੈਕਟ ਫਾਰਮਿੰਗ ਦੀ ਗੱਲ ਆਈ, ਠੇਕਾ ਖੇਤੀ ਨੀਤੀ ਦੀ ਗੱਲ ਆਈ, ਜਾਂ ਵੱਡੇ ਵੱਡੇ ਫਾਰਮ ਬਣਾਉਣ ਦੀ ਨੀਤੀ ਆਈ, ਛੋਟੀ ਖੇਤੀ ਖਤਮ ਕਰਕੇ ਵੱਡੀ ਫਾਰਮਿੰਗ ਕੈਲੀਫੋਰਨੀਆ ਬਣਾਉਣ ਦੀਆਂ ਗੱਲਾਂ ਹੋਈਆਂ। ਉਹ ਸਾਰੀਆਂ ਗੱਲਾਂ ਦੇ ਵਿੱਚ ਖੇਤੀ ਨੂੰ ਕਾਰਪੋਰੇਟਾਂ ਦੇ ਹਵਾਲੇ, ਯਾਨੀ ਫੂਡ 'ਤੇ ਕਾਰਪੋਰੇਟ ਦਾ ਕੰਟਰੋਲ, ਜਿਹੜੀ ਫੂਡ ਮੰਡੀਆਂ 'ਤੇ ਕੰਟਰੋਲ ਹੋ ਗਿਆ ਅਤੇ ਫੂਡ 'ਤੇ ਕੰਟਰੋਲ ਹੋਊਗਾ ਫਿਰ ਜਨਤਕ ਵੰਡ ਪ੍ਰਣਾਲੀ ਦੀ ਜਿਹੜੀ ਸਹੂਲਤ ਮਜ਼ਦੂਰਾਂ ਨੂੰ ਨਹੀਂ ਮਿਲੂਗੀ ਅਤੇ ਜਿਹੜਾ ਇਹ ਜਦੋਂ ਵੱਡੇ ਵੱਡੇ ਫਾਰਮਿੰਗ ਹੋਣਗੇ ਤਾਂ ਇੱਥੇ ਜਿਹੜੇ ਮਿਡਲ ਕਲਾਸ ਦੇ ਕਿਸਾਨ ਲੋਕ ਨੇ ਇਹਨਾਂ ਨੂੰ ਵੀ ਇਹ ਵੀ ਕਿਸਾਨ ਨਹੀਂ ਰਹਿਣਗੇ, ਮਜ਼ਦੂਰਾਂ ਦੇ ਰੂਪ 'ਚ ਕੰਮ ਕਰਨਗੇ ਤਾਂ ਮਜ਼ਦੂਰਾਂ ਦੀ ਗਿਣਤੀ ਵਧੂਗੀ, ਮਜ਼ਦੂਰਾਂ ਦੇ ਵਿੱਚ ਜਿਹੜਾ ਰੁਜ਼ਗਾਰ ਮਾੜਾ ਮੋਟਾ ਮਿਲਦਾ ਖੇਤਾਂ ਦੇ ਵਿੱਚ ਕੰਮ ਮਿਲਦਾ, ਮਸ਼ੀਨਰੀ ਨੇ ਕੰਮ ਸਾਂਭਣਾ, ਵੱਡੇ ਫਾਰਮਿੰਗਾਂ ਦੇ ਵਿੱਚ ਵੱਡੇ ਮਸ਼ੀਨਰੀ ਹੋਊਗੀ, ਯਾਨੀ ਉੱਧਰ ਨੂੰ ਜਿਹੜੀ

0: ਪਹਿਲੇ ਤੋਂ ਤੱਕ ਰਹੇ ਨੇ। ਹੁਣ ਤਾਂ ਇਹ ਮਤਲਬ ਉਹ ਪੋਲਸੀ ਤਾਂ ਇਹਨਾਂ ਦੀ ਪਹਿਲੇ ਅਡੋਪਟ ਕੀਤੀ ਹੋਈ ਹੈ। ਹੁਣ ਦੀ ਜਿਹੜੀ ਹਾਲਤ ਬਣ ਰਹੀ ਹੈ, ਜੋ ਕੁਛ ਮਤਲਬ ਜਿਹੜੀਆਂ ਮਾੜੀਆਂ ਮੋਟੀਆਂ ਆਸਾਂ ਬਚ ਰਹੀਆਂ ਸੀ ਖੇਤੀ ਦੇ ਵਿੱਚੋਂ, ਜਿਹੜੇ ਅੰਦੋਲਨ ਕਰਕੇ ਚੱਲੇ, ਉਹ ਸੀਡ ਬਿੱਲ ਕਦੋਂ ਲਾਗੂ ਹੋਊਗਾ, ਕਦੋਂ ਇਹ ਆ ਜਿਹੜੀ ਮਾਰਕੀਟ ਦੇ ਵਿੱਚ ਅਮੈਰੀਕਾ ਦਾ ਮਾਲ ਆ ਕੇ ਡਿੱਗੂਗਾ, ਕਦੋਂ ਇਹ ਕ੍ਰਾਈਸਿਸ ਆਊਗਾ, ਉਦੋਂ ਤਾਂ ਪਹਿਲਾਂ ਪਹਿਲਾਂ ਇੱਕ ਨਵੇਂ ਆ ਖੜਾ ਹੋ ਗਿਆ, ਜਿਹੜੇ ਮੈਂ ਜ਼ਿਕਰ ਕਰਕੇ ਗਿਆ ਵੀ ਹਫ਼ਤਿਆਂ ਦੇ ਵਿੱਚ ਇਹ ਤਾਂ ਇੱਕ ਬਹੁਤ ਵੱਡੇ ਸੰਕਟ ਦਾ ਸਾਹਮਣਾ ਸਾਨੂੰ ਕਰਨਾ ਪੈਣਾ। ਯਾਨੀ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ, ਅਤੇ ਉਦੋਂ ਪਿੱਛੋਂ ਜਿਹੜੀਆਂ ਖਾਦਾਂ ਨੇ, ਜਿਹੜੀਆਂ ਖਾਦਾਂ ਦੀ ਸ਼ੋਰਟ ਵੀ, ਖਾਦਾਂ ਘੱਟ ਪਾਓ, ਇਹ ਜਿਹੜੀ ਮਤਲਬ ਇਹ ਚੀਜ਼ਾਂ ਨੇ ਆਉਣੀਆਂ ਨੇ ਜਿਹੜੀਆਂ, ਜਿਹੜੀ ਡੀਜ਼ਲ ਦੀ ਪਹਿਲੀ ਕਿੱਲਤ ਵੀ ਆਉਣੀ ਹੈ ਅਤੇ ਮਹਿੰਗਾ ਵੀ ਹੋਣਾ, ਉਦੋਂ ਪਿੱਛੋਂ ਖਾਦਾਂ ਦੀ ਕਿੱਲਤ ਵੀ ਆਉਣੀ ਹੈ ਅਤੇ ਖਾਦਾਂ ਮਹਿੰਗੀਆਂ ਵੀ ਹੋਣੀਆਂ, ਦੋਨੇ ਗੱਲਾਂ ਹੋਣੀਆਂ ਨੇ। ਕਿਉਂਕਿ ਜਦੋਂ ਜਿੰਨੀ ਸਾਡੀ ਜ਼ਰੂਰਤ ਹੈ, ਜਦੋਂ ਜ਼ਰੂਰਤ ਮੁਤਾਬਕ ਖੁਰਾਕ ਨਹੀਂ ਮਿਲਦੀ ਫਸਲ ਨੂੰ, ਤਾਂ ਉਹ ਪ੍ਰੋਡਕਸ਼ਨ ਘਟੂਗੀ, ਪ੍ਰੋਡਕਸ਼ਨ ਘਟੂਗੀ। ਜਿਹੜੀ ਚੀਜ਼ਾਂ ਨੇ ਅਸੀਂ ਲਵਾਂਗੇ ਉਹ, ਕਿਉਂਕਿ ਦੋ ਨੰਬਰ 'ਚ ਮਿਲਣਗੀਆਂ ਸਾਨੂੰ, ਉਹ ਮਹਿੰਗੀਆਂ ਮਿਲਣਗੀਆਂ, ਇਨਪੁੱਟ ਸਾਡੀ ਵੱਧ ਜੂਗੀ। ਯਾਨੀ ਸਾਡੇ ਸਿਰ ਜਿਹੜੀ ਖੇਤੀ 'ਚ ਚਾਰ ਪੈਸੇ ਆਉਣੇ ਸੀ, ਜਿਹਦੇ ਨਾਲ ਅਸੀਂ ਮਾਰਕੀਟ ਦੇ ਵਿੱਚ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਸੀ, ਉਹ ਲੋੜਾਂ ਪੂਰੀਆਂ ਸਾਡੀਆਂ ਨਹੀਂ ਹੋਣਗੀਆਂ। ਇਸ ਕਰਕੇ ਸਾਨੂੰ ਇੱਕ ਤਾਂ ਫੌਰੀ ਹੋਣੀ ਆਪਦੀਆਂ ਖੇਤੀ ਦੀਆਂ ਲੋੜਾਂ ਪੂਰੀਆਂ ਕਰਨ ਦੀ ਖਾਤਰ ਸੰਘਰਸ਼ ਦੇ ਮੈਦਾਨ 'ਚ ਆਉਣਾ ਪੈਣਾ, ਇਹ ਨਹੀਂ ਪੂਰੀਆਂ ਹੁੰਦੀਆਂ। ਅਤੇ ਜੇ ਫਿਰ ਇੱਕ ਵੀ ਇੰਨੀ ਮਿਹਨਤ ਕਰਨ ਤੋਂ ਬਾਅਦ, ਇੰਨਾ ਪੈਸਾ ਖਰਚ ਕਰਨ ਤੋਂ ਬਾਅਦ ਜਿਹੜੀ ਪੈਦਾਵਾਰ ਘੱਟਦੀ ਹੈ, ਉਹਦੇ ਨਾਲ ਇਹ ਵੀ ਘਟੂਗੀ, ਆਮਦਨ ਵੀ ਘਟੂਗੀ। ਇਹਦਾ ਯਾਨੀ ਰਿਐਕਸ਼ਨ ਕਿੰਨਾ ਕਿੰਨਾ ਸੈਕਟਰਾਂ 'ਤੇ ਹੋਣਾ, ਉਹ ਮੈਂ ਪਹਿਲਾਂ ਜ਼ਿਕਰ ਕਰਕੇ ਗਿਆ, ਜਿਵੇਂ ਮੰਡੀ ਬੋਰਡ 'ਤੇ ਵੀ ਹੋਣਾ, ਆੜ੍ਹਤੀਆਂ 'ਤੇ ਵੀ ਹੋਣਾ, ਲੇਬਰ 'ਤੇ ਵੀ ਹੋਣਾ, ਟਰੱਕ ਯੂਨੀਅਨਾਂ 'ਤੇ ਵੀ ਹੋਣਾ, ਅਤੇ ਦੇਸ਼ ਦੇ ਅੰਨ ਭੰਡਾਰ 'ਤੇ ਵੀ ਹੋਣਾ। ਕ੍ਰਾਈਸਿਸ ਸੰਕਟ ਦਾ, ਅਨਾਜ ਦਾ ਸੰਕਟ ਦਾ ਕ੍ਰਾਈਸਿਸ ਆਊਗਾ, ਜਿਹੜੀਆਂ ਮਤਲਬ ਇਹ ਕਹਿ ਰਹੇ ਨੇ ਵੀ ਅਮਰੀਕਾ ਯੂਰਪੀ ਕੰਟਰੀਆਂ ਕੋਲ ਬੜਾ ਸਮਾਨ ਪਿਆ, ਬਹੁਤ ਖਾਣ ਦੇ ਪਦਾਰਥ ਪਏ ਨੇ, ਜਿੰਨੇ ਮਰਜ਼ੀ ਮਾਰਕੀਟ ਖੋਲ੍ਹੋ ਤਾਂ ਸਹੀ ਜੀ, ਜ਼ੀਰੋ ਟੈਕਸ 'ਤੇ ਜਿੰਨਾ ਮਰਜ਼ੀ ਸਾਡਾ ਮਾਲ ਘੱਟ ਚੁੱਕ, ਕਿਉਂਕਿ ਉਹ ਸਬਸਿਡੀਆਂ ਦਿੰਦੇ ਨੇ ਬਹੁਤ। ਜਿਹੜੀ ਸਾਡੀ ਖੇਤੀ ਸੈਕਟਰ ਨੇ ਇੱਕ ਮਿੰਟ ਥੱਲੇ ਲੱਗ ਜਾਣਾ, ਇਹਦੇ 'ਤੇ ਕਾਰਪੋਰੇਟ ਦਾ ਕਬਜ਼ਾ ਹੋਣ ਵੱਲ ਨੂੰ ਵੱਧ ਰਿਹਾ। ਇਸ ਕਰਕੇ ਸਾਨੂੰ ਇਹਦਾ ਤਾਂ ਹੁਣ ਤੋਂ ਹੀ ਇਹ ਬਿਮਾਰੀ, ਜਿਹੜੀ ਪਹਿਲਾਂ ਅਸੀਂ ਸੰਘਰਸ਼ਾਂ ਦੇ ਵਿੱਚ ਹਾਂ, ਆਹ ਜਿਹੜੀ ਨਵੀਂ ਗੱਲ ਆ ਰਹੀ ਹੈ, ਇਹਦੀ ਖਾਤਰ ਸਾਨੂੰ ਸੰਘਰਸ਼ਾਂ ਦੇ ਮੈਦਾਨ 'ਚ ਨਿਤਰਨੇ ਪੈਣਾ।
1: ਇਕਨੋਮਿਕ ਸੰਕਟ ਜਿਹੜਾ ਆ ਰਿਹਾ ਹੈਗਾ, ਇਹ ਕਿਉਂ ਆ, ਇਹਦੇ ਕਾਰਨ ਕੀ ਨੇਗੇ?
0: ਦੇਖੋ, ਇਕਾਨਮੀ ਦਾ ਜਦੋਂ ਸੰਕਟ ਆਉਂਦਾ ਹੈ ਤਾਂ ਇਹ ਪੋਲਿਸੀ ਮੇਕਰਾਂ ਦੀ ਦੇਣ ਹੁੰਦੀ ਹੈ, ਹਾਕਮ ਧਿਰ ਦੀ ਜਿਹੜੀ ਦੇਣ ਹੈ। ਉਹਨੇ ਬੇਸਿਕਲ ਪ੍ਰਿੰਸੀਪਲ ਕੀ ਹੈ, ਸਾਡੇ ਦੇਸ਼ ਦੇ ਵਿੱਚ ਸਾਡੀ ਪਾਪੂਲੇਸ਼ਨ ਕਿੰਨੀ ਹੈ, ਸਾਡੀ ਇਨਕਮ ਕਿੰਨੀ ਹੈ, ਸਾਡੇ ਕੰਮ ਦੇ ਫੀਲਡ ਕਿਹੜੇ ਕਿਹੜੇ ਨੇ, ਜਿਹੜੇ ਜਿੱਥੇ ਸਾਡੀ ਜਨਤਾ ਦੀ ਐਡਜਸਟਮੈਂਟ ਵੱਧ ਕੀਤੀ ਜਾ ਸਕਦੀ ਹੈ। ਜਿਵੇਂ ਮੈਂ ਯਾਦਵਿੰਦਰ ਤੁਹਾਨੂੰ ਇੱਕ ਯਾਦ ਕਰਾਉਣਾ, ਤੁਸੀਂ ਪੜ੍ਹਿਆ ਵੀ ਹੋਣਾ ਵੀ ਸਾਡੇ ਜਿਹੜੇ ਦੇਸ਼ ਦੇ ਵਿੱਚ ਜਿਹੜੀ ਖੇਤੀ ਸੈਕਟਰ ਦੇ ਵਿੱਚ ਕੰਮ ਕਰਨ ਵਾਲੇ ਖੇਤ ਮਜ਼ਦੂਰ ਅਤੇ ਕਿਸਾਨਾਂ ਦੀ ਗਿਣਤੀ, ਉਹਨਾਂ ਕੋਲ ਖੇਤੀ ਕਰਨ ਯੋਗੀ ਜ਼ਮੀਨ ਨਹੀਂ। ਬਹੁਤ ਵੱਡੇ ਹਿੱਸੇ ਦੇ ਵਿੱਚ ਤੁਸੀਂ ਜਿਵੇਂ ਮਾਲਵੇ ਖੇਤਰ 'ਚ ਬੈਠੇ ਹੋ, ਜਿੱਥੇ ਤੁਹਾਡਾ ਪਿੰਡ ਹੈ, ਆਪਾਂ ਪਿੰਡਾਂ ਦੇ ਲੋਕ ਬੈਠੇ ਆਪਣੇ ਇਲਾਕੇ ਦੇ ਵਿੱਚ, ਵੱਡੀ ਗਿਣਤੀ ਕਿਸਾਨਾਂ ਦੀ ਆਈ ਹੈ, 5 ਏਕੜ ਤੋਂ ਥੱਲੇ ਵਾਲੇ ਕਿਸਾਨ ਨੇ, ਅਤੇ ਖੇਤ ਮਜ਼ਦੂਰਾਂ ਦੇ ਕੋਲ ਤਾਂ ਪਏ ਖੇਤੀ ਦਾ ਵਾਸਤੇ ਜ਼ਮੀਨ ਹੀ ਹੈ ਨਹੀਂ। ਜਿਹੜੇ ਦੂਜੇ ਪਾਸੇ ਇੱਕ ਪੰਜਾਬ ਹਿੰਦੁਸਤਾਨ ਦੀ ਸਰਕਾਰ ਦਾ ਇਹ ਅੰਕੜਾ ਇਹਨਾਂ ਦੇ ਮਾਹਰਾਂ ਦਾ ਵੀ ਸਾਡੇ ਕੋਲ 10.25 ਕਰੋੜ ਏਕੜ ਜ਼ਮੀਨ ਇਹੋ ਜਿਹੀ ਪਈ ਆ ਵੀ ਜਿਹੜੀ ਥੋੜ੍ਹੇ ਪੈਸੇ ਲਾ ਕੇ ਪੈਦਾਵਾਰ ਕੀਤੀ ਜਾ ਸਕਦੀ ਹੈ ਜਿਹਦੇ 'ਚ। ਜੇ ਇੰਨੀ ਭਲਾ ਮਤਲਬ 10.25 ਕਰੋੜ ਏਕੜ ਦਾ ਮਤਲਬ ਇਹ ਬਣਦਾ ਵੀ 10 ਪੰਜਾਬਾਂ ਜਿੰਨੀ ਜ਼ਮੀਨ, ਜਿੰਨੀ ਪੰਜਾਬ ਸਟੇਟ ਕੋਲ ਹੁਣ ਜ਼ਮੀਨ ਪਈ ਹੈ, ਇੰਨੀ ਜ਼ਮੀਨ ਇਹਨਾਂ ਕੋਲ ਹੋਰ ਪਈ ਹੈ ਜਿਹੜੀ ਪੈਦਾਵਾਰ ਵਾਸਤੇ ਕੀਤੀ ਜਾ ਸਕਦੀ ਹੈ। ਜਿਹੜੀ ਥੋੜ੍ਹੀ ਜ਼ਮੀਨੇ ਕਿਸਾਨ ਨੇ ਜਾਂ ਬੇਜ਼ਮੀਨੇ ਕਿਸਾਨ ਨੇ, ਜਿਹਨਾਂ ਨੂੰ ਆਪਾਂ ਖੇਤ ਮਜ਼ਦੂਰ ਕਹਿ ਦਿੰਦੇ ਹਾਂ, ਉਹਨਾਂ ਨੂੰ ਕੰਮ ਦਿੱਤਾ ਜਾ ਸਕਦਾ, ਖੇਤੀ ਦੀ ਪੈਦਾਵਾਰ ਵਧਾਈ ਜਾ ਸਕਦੀ ਹੈ। ਕ੍ਰਾਈਸਿਸ ਇਕਨੋਮੀ ਦਾ ਸੰਕਟ ਦੂਰ ਕਰਨ ਦਾ ਇਹ ਤਰੀਕਾ ਹੈ। ਦੂਜੇ ਪਾਸੇ ਜਿਹੜੇ ਸਾਡੇ ਵੱਡੇ ਕਾਰਪੋਰੇਟ ਨੇ, ਜਿਹਨਾਂ ਦੀ ਮੈਂ ਪਹਿਲਾਂ ਜ਼ਿਕਰ ਕਰਕੇ ਗਿਆ, ਉਹਨਾਂ ਦੇ ਮੁਨਾਫਿਆਂ 'ਤੇ ਕੱਟ ਲਾ ਕੇ ਸਰਕਾਰੀ ਖਜ਼ਾਨਾ ਭਰਿਆ ਜਾਵੇ, ਉਹਨਾਂ 'ਤੇ ਟੈਕਸ ਲਾਏ ਜਾਣ, ਟੈਕਸ ਵਸੂਲੇ ਜਾਣ, ਉਹ 2 ਨੰਬਰ 'ਤੇ ਧੰਦੇ ਕਰਨੇ, ਉਹ ਧੰਦੇ ਜ਼ਬਤ ਕੀਤੇ ਜਾਣ। ਯਾਨੀ ਪੈਸਾ ਬਹੁਤ ਪਿਆ, ਪੈਸੇ ਨੂੰ ਇਕੱਠਾ ਕਿਤੋਂ ਕੀਤਾ ਜਾਵੇ, ਉੱਧਰ ਨੂੰ ਸਰਕਾਰ ਨੇ ਜਿਹੜੀ ਪੋਲਿਸੀ ਕਦੇ ਨਹੀਂ ਬਣਾਈ। ਇਸ ਕਰਕੇ ਇਕਨੋਮਿਕ ਦੀ ਜਿਹੜੀ ਮਾੜੀ ਹਾਲਤ ਹੈ, ਇਹ ਪੂੰਜੀਪਤੀਆਂ ਦੀ ਅਤੇ ਸਰਮਾਏਦਾਰਾਂ ਦੀ ਨਹੀਂ ਹੈ, ਇਹ ਦੇਸ਼ ਦੇ ਲੋਕਾਂ ਦੀ ਪ੍ਰਤੀ ਜੀ ਆਮਦਨ ਘਟੀ ਜਾ ਰਹੀ ਹੈ ਦਿਨ ਪਰ ਦਿਨ, ਅਸੀਂ ਥੱਲੇ ਲੱਗੇ ਜਾ ਰਹੇ ਹਾਂ। ਅਤੇ ਉੱਧਰ ਨੂੰ ਹੱਥ ਪਾਉਣਾ ਹੈ ਜਿਹੜਾ ਉਹ ਪੋਲਿਸੀ ਹਾਕਮ ਧਿਰ ਦੇ ਬਸ ਦੀ ਗੱਲ ਹੈ, ਉਹ ਉੱਧਰ ਨੂੰ ਚੱਲ ਰਹੇ ਨੇ ਕਿ ਨਹੀਂ ਚੱਲ ਰਹੇ, ਇਹ ਸਾਰਾ ਜਿਹੜਾ ਫੀਲਡ ਦੇ ਵਿੱਚ ਹੁਣ ਅਸੀਂ ਦੇਖ ਰਹੇ ਹਾਂ ਵੀ ਕੀ ਇਹ ਉਹਨਾਂ ਦੇ ਦਬਾਅ ਮੰਨਦੇ ਨੇ ਜਾਂ ਉਹਨਾਂ ਦੇ ਮੂਹਰੇ ਬਾਗੀ ਹੋਏ ਖੜਾਉਂਦੇ ਨੇ, ਇਸ ਗੱਲ ਦਾ ਸਵਾਲ ਹੈ। ਇਹ ਸੰਭਵ ਨਹੀਂ ਵੀ ਇਹ ਉਹਨਾਂ ਦੇ ਮੂਹਰੇ ਆਕੀ ਹੋ ਕੇ ਬਗਾਵਤ ਕਰ ਦੇਣ ਵੀ ਤੁਹਾਡੀ ਨੀਤੀ ਸਾਨੂੰ ਮਨਜ਼ੂਰ ਨਹੀਂ, ਅਸੀਂ ਇਹ ਇੰਪਲੀਮੈਂਟ ਆਪਣੇ ਦੇਸ਼ 'ਚ ਨਹੀਂ ਕਰਨੀ, ਅਸੀਂ ਆਪਣੀ ਜਨਤਾ ਨੂੰ ਭੁੱਖੇ ਨਹੀਂ ਮਾਰਨਾ।
1: ਕਿਉਂਕਿ ਟਰੰਪ ਤਾਂ ਕੁਛ ਵੀ ਬੋਲ ਜਾਂਦਾ ਪ੍ਰਧਾਨ ਮੰਤਰੀ ਨੂੰ,
0: ਬਿਲਕੁਲ ਤੁਹਾਡੇ ਸਾਹਮਣੇ ਹੈ ਵੀ ਪ੍ਰਧਾਨ ਮੰਤਰੀ ਨੂੰ ਇਹ ਕਹੀ ਜਾਂਦੇ ਵੀ ਮੈਂ ਤੁਹਾਨੂੰ ਤੇਲ, ਤੁਸੀਂ ਇਰਾਨ ਤੋਂ ਤੇਲ ਨਾ ਲਓ, ਤੁਸੀਂ ਰਸ਼ੀਆ ਤੋਂ ਤੇਲ ਨਾ ਲਓ, ਜਾਂ 1 ਮਹੀਨੇ ਦੀ ਤੁਹਾਨੂੰ ਅੱਗ ਹੈ ਜੇ ਤੁਸੀਂ ਤੇਲ ਲੈ ਲਓ, ਜਾਂ ਇਹ ਕਹਿ ਦਿੰਦਾ ਵੀ ਮੋਦੀ ਦਾ ਕੈਰੀਅਰ ਤਾਂ ਮੈਂ ਜਦੋਂ ਮਰਜ਼ੀ ਤਬਾਹ ਕਰ ਦੇਵਾਂ, ਇਹ ਤਾਂ ਮੇਰੇ ਹੱਥ 'ਚ ਹੈ।

0: ਇਹ ਲੱਗੀ ਜਾਂਦਾ ਵੀ ਜਿਹੜੀਆਂ ਗੱਲਾਂ ਪਹਿਲਾਂ ਗੁਪਤ ਰੂਪ ਚ ਹੁੰਦੀਆਂ ਸੀ, ਜਿਹੜੀਆਂ ਛੱਜ ਦੇ ਉਹਲੇ ਵਿੱਚ ਸੀਗੀਆਂ, ਜਿਹੜੀਆਂ ਉਹ ਸਿੱਧੇ ਰੂਪ ਦੇ ਵਿੱਚ ਲੋਕਾਂ ਦੇ ਜੱਗ ਜਾਹਰ ਹੋ ਗਈਆਂ ਵੀ ਜਿਹੜੀ ਸਾਡੀ ਹਕੂਮਤਾਂ ਨੇ ਇੱਥੇ ਇਹਨਾਂ ਦੀ ਮਨਮਰਜ਼ੀ ਨਹੀਂ ਚੱਲਦੀ। ਸੰਸਾਰ ਬੈਂਕ ਦੀ ਚੱਲਦੀ ਹੈ, IMF ਦੀ ਚੱਲਦੀ ਹੈ ਤੇ ਵਿਸ਼ਵ ਭਰ ਸੰਸਥਾ ਦੀ ਚੱਲਦੀ ਹੈ, ਉਹਨਾਂ ਦੀ ਕਾਰਪੋਰੇਟ ਸਾਰੇ ਹੱਥ 'ਚ ਨੇ, ਹਕੂਮਤਾਂ ਦੇ ਵਿੱਚ ਵੀ ਉਹਨਾਂ ਦੀ ਵੱਡੀ ਭਾਗੀਦਾਰੀ ਹੈ। ਉਹ ਲੋਕਾਂ ਦੀ ਮਰਜ਼ੀ ਚੱਲਦੀ ਹੈ, ਉਹਨਾਂ ਦੇ ਮੁਤਾਬਕ ਚੱਲਦੇ ਨੇ, ਜਿਹੜੇ ਫਿਰ ਉਹ ਫੈਸਲੇ ਕਰਦੇ ਨੇ ਫਿਰ ਉਹਨਾਂ ਦੇ ਮੁਤਾਬਕ ਹੀ ਫੈਸਲੇ ਹੁੰਦੇ ਨੇ, ਜਿਹੜੇ ਸਾਡੇ ਪੱਖ ਦੇ ਨਹੀਂ, ਸਾਡੇ ਵਿਰੋਧੀ ਨੇ ਤੇ ਸਾਡੀ ਘਟਾਉਂਦੇ।
1: ਜਿਹੜਾ ਇਹ ਕਿਹਾ ਜਾ ਰਿਹਾ ਕਿ ਜੀ ਵਾਰ ਦਾ ਮਾਹੌਲ ਹੈਗਾ, ਇਸ ਕਰਕੇ ਸਾਰਾ ਸੰਕਟ ਖੜਾ ਹੋ ਗਿਆ, ਤੁਹਾਨੂੰ ਕੀ ਲੱਗਦਾ ਸੰਕਟ ਦੇ ਇਹੀ ਕਾਰਨ ਆ ਜਾਂ ਇਹ ਅੰਪਾਇਰ ਹੀ ਇੰਪੀਰੀਅਲਿਜ਼ਮ ਹੀ ਪੂਰੇ ਸੰਕਟ 'ਚ ਹੈਗਾ?
0: ਹੁਣ ਜਿਹੜੀ ਬਾਹਰ ਹੈ ਪਹਿਲੀ ਗੱਲ ਵੀ ਜੰਗ ਨਿਕਲੀ ਕਿਹੜੀ ਗੱਲ ਚੋਂ, ਜੇ ਆਪਾਂ ਇਹਦਾ ਕੁੱਲ ਜ਼ਿਕਰ ਕਰਨਾ ਹੋਵੇ ਗੱਲ ਜਿਹੜੀ ਹੁਣ ਜੇ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਸਰਮਾਏਦਾਰ ਮੁਲਕ ਹੈ ਅਮੈਰੀਕਾ, ਅਮੈਰੀਕਾ ਦੇ ਇਸ ਵੇਲੇ ਕਹਿ ਸਕਦੇ ਹਾਂ ਵੀ ਸਾਰੀ ਦੁਨੀਆਂ ਦੇ ਉੱਤੇ ਕਾਬਜ ਰਾਜ ਹੈ। ਹੁਣ ਉਹਨੇ ਆਪਦੀ ਮਨਮਾਨੀ ਦੀਆਂ ਸਰਕਾਰਾਂ ਲਾਉਣੀਆਂ, ਕਿੱਥੇ ਕਿਹੜੇ ਸੋਰਸ ਨੇ ਉਹ ਸੋਰਸਾਂ ਦੇ ਉੱਤੇ ਕਾਬੂ ਕਰਨਾ, ਜਿਵੇਂ ਵੈਨਜ਼ੂਐਲਾ ਦੇ ਵਿੱਚ ਇਹਨੇ ਰਾਸ਼ਟਰਪਤੀ ਫੜ ਲਿਆ ਕਿਉਂਕਿ ਤੇਲ ਦੇ ਭੰਡਾਰ ਨੇ ਜੀ ਉੱਥੇ, ਇਰਾਕ ਦੇ ਵਿੱਚ ਸਦਾਮ ਨੂੰ ਫਾਂਸੀ ਲਾਤਾ, ਗਦਾਫੀ ਨੂੰ ਲਿਬੀਆ ਦੇ ਗਦਾਫੀ ਨੂੰ ਚੱਕ ਲਿਆਂਦਾ, ਜਾਨੀ ਉਹ ਹੁਣ ਗ੍ਰੀਨਲੈਂਡ ਤੇ ਕਬਜ਼ਾ ਕਰਨ ਦੀ ਗੱਲ ਕਰੀ ਜਾਂਦਾ, ਹੁਣ ਇਰਾਨ ਤੇ ਬੇਲੋੜਾ ਹਮਲਾ ਕੀਤਾ। ਇਹ ਜਿਹੜੀ ਕ੍ਰਾਈਸਿਸ ਨੇ ਨਾ ਜੀ, ਇਹ ਜਿਹੜੀਆਂ ਮਤਲਬ ਆਪਦੀ ਤਾਕਤ ਇਕੱਠੀ ਕਰਕੇ ਆਪਦੇ ਸਾਰੇ ਵਸੀਲੇ ਕਬਜ਼ੇ ਕਰਨਾ, ਉਹਨਾਂ ਦੇ ਆਪਦੇ ਆਰਥਿਕ ਸੰਕਟ ਨੂੰ ਦੂਜੇ ਦੇਸ਼ਾਂ ਦੀ ਤੋਂ ਪੂਰਾ ਕਰਨਾ, ਉਹਨਾਂ ਦੀ ਆਮਦਨ ਨੂੰ ਆਪਦੇ ਉਹਨਾਂ ਦੇ ਵਸੀਲਿਆਂ ਤੇ ਆਪਦੇ ਕਬਜ਼ੇ ਕਰਨੇ, ਉਹ 'ਚੋਂ ਜੰਗ ਨਿਕਲੀ ਹੈ ਇਹ। ਜਿਹਨੇ ਇਰਾਨ ਦੇ ਨਾਲ ਕਾਹਦਾ ਰੌਲਾ ਜੀ, ਉਹ ਕਹਿੰਦਾ ਵੀ ਜਦੋਂ ਉਹਨਾਂ ਨੇ ਮਤਲਬ ਉਹ ਮਾਰਿਆ ਜਿਹੜਾ ਖੁਮਾਨੀ ਜਿਹਦੇ ਜਿਹਨਾਂ ਨੂੰ ਇਹਨੇ ਮਾਰਿਆ 28 ਫਰਵਰੀ ਵਾਲੇ ਦਿਨ, ਉਹਦੀ ਤਾਂ ਬਹੁਤ ਵੱਡੀ ਸਟੇਟਮੈਂਟ ਹੈ ਜੀ। ਉਹ ਤਾਂ ਕਹਿੰਦੇ ਸਾਡੇ ਇਸਲਾਮ ਧਰਮ ਦੇ ਵਿੱਚ ਮਨੁੱਖਤਾ ਨੂੰ ਮਾਰਨ ਦਾ ਕੋਈ ਥਾਂ ਹੀ ਨਹੀਂ, ਅਸੀਂ ਇਹੋ ਜਿਹਾ ਕੋਈ ਹਥਿਆਰ ਬਣਾਈਏ ਜਿਹੜਾ ਸਾਰੀ ਮਨੁੱਖਤਾ ਨੂੰ ਖਤਮ ਕਰ ਦੇ, ਇਹ ਪਰਮਾਣੂ ਹਥਿਆਰ ਬਣਾਉਣ ਦੀ ਸਾਡੀ ਇੱਕ ਨੀਤੀ ਪੋਲਸੀ ਨਹੀਂ, ਸਾਡੇ ਕੋਲ ਨਿਊਕਲੀਅਰ ਹੈ, ਸਮਾਨ ਹੈ ਬਹੁਤ ਹੈ, ਉਹ ਮਟੀਰੀਅਲ ਦੱਸਤਾ ਵੀ 900 ਗ੍ਰਾਮ ਸਾਡੇ ਕੋਲ ਹੈਗਾ, ਉਹ ਅਸੀਂ ਡਿਵੈਲਪਮੈਂਟ ਵਾਸਤੇ ਰੱਖਿਆ, ਉਹ ਅਸੀਂ ਹੋਰ ਸੋਰਸਾਂ ਵਾਸਤੇ ਰੱਖਿਆ, ਉਹ ਅਸੀਂ ਉੱਧਰ ਹੀ ਵਰਤਾਂਗੇ, ਅਸੀਂ ਪਰਮਾਣੂ ਹਥਿਆਰ ਨਹੀਂ ਬਣਾਵਾਂਗੇ। ਉਹ ਇਹ ਨਹੀਂ ਵੀ ਕਿਸੇ ਦਬਾਅ 'ਚੋਂ, ਉਹ ਕਹਿੰਦੇ ਵੀ ਧਾਰਮਿਕ ਤੌਰ 'ਤੇ ਇਸਲਾਮਿਕ ਤੌਰ 'ਤੇ ਸਾਡੀ ਪੋਲਿਸੀ ਨਹੀਂ ਇਜਾਜ਼ਤ ਦਿੰਦੀ ਵੀ ਅਸੀਂ ਇਹਨੂੰ ਬਣਾਈਏ, ਅਤੇ ਇਸ ਉਹ ਇਹਦਾ ਇਹ ਬਹਾਨਾ। ਹੁਣ ਜਿਵੇਂ ਇਹਦੇ ਕੋਲ ਤਾਂ ਇੱਕੋ ਹੀ ਘੜਿਆ ਬਹਾਨਾ ਹੁੰਦਾ, ਜਿਵੇਂ ਇਰਾਕ ਦੇ ਵਿੱਚ ਜਾ ਕੇ ਕਹਿੰਦਾ ਵੀ ਸਦਾਮ ਹੁਸੈਨ ਤਾਂ ਪਰਮਾਣੂ ਹਥਿਆਰ ਬਣਾ ਰਿਹਾ ਜੀ, ਉਹਦੇ ਕੋਲ ਤਾਂ ਉਹਦੇ ਹਥਿਆਰਾਂ ਦੇ ਕਬਜ਼ਾ ਕਰਨ ਜਾ ਰਿਹਾ ਸੀ ਤਾਂ ਭੰਡਾਰ ਖਤਮ ਕਰ
1: ਦਿਆ। ਨੈਰੇਟਿਵ ਚੱਲਿਆ ਨੀਗਾ, ਐਤਕੀ ਦੁਨੀਆਂ ਤੇ ਨੈਰੇਟਿਵ ਚੱਲੇ ਨੇ, ਉਦੋਂ ਚੱਲ ਗਿਆ ਸੀ 2002 ਚ,
0: ਉਦੋਂ ਚੱਲ ਗਿਆ,
1: ਮੰਨ ਲਿਆ ਲੋਕਾਂ ਨੇ,
0: ਉਦੋਂ ਚੱਲ ਗਿਆ, ਉਦੋਂ ਚੱਲ ਇਸ ਕਰਕੇ ਗਿਆ ਕਿ ਜੋ ਅਮਰੀਕਾ ਕਹਿੰਦਾ ਸੀ ਨਾ ਜੀ ਉਹ ਤਾਂ ਨਿਕਲਿਆ ਨੀ, ਉਹ ਤਾਂ ਕਿਤੇ ਸਾਬਤ ਨਹੀਂ ਕਰ ਸਕਿਆ। ਉਹ ਫਿਰ ਉਹਦਾ ਮਤਲਬ ਸੀ ਵੀ ਉਹਨੇ ਇਹ ਤਾਂ ਇੱਕ ਬਹਾਨਾ ਸੀ, ਉਹ ਬਹਾਨੇ ਤੇ ਤੇਲ ਦੇ ਖੂਹਾਂ ਤੇ ਤੇਲ ਦੇ ਭੰਡਾਰ ਤੇ ਕਬਜ਼ਾ ਕਰਨਾ ਸੀ ਇਰਾਕ ਦੇ ਤੇ ਆਪਦੀ ਕਠਪੁਤਲੀ ਸਰਕਾਰ ਬਣਾਉਣੀ ਸੀ। ਉਹੀ ਇੱਥੇ ਹੈ, ਰਜੀਵ ਚੇਂਜ ਦਾ ਕੋਈ ਮਤਲਬ ਤੁਹਾਡੇ ਬਣ ਗਿਆ ਜੀ? ਤੁਸੀਂ ਕੋਈ ਕੌਣ ਹੁੰਦੇ ਦੂਜੇ ਦੇਸ਼ ਦੀ ਰਜੀਵ ਚੇਂਜ ਕਰਨ ਵਾਲੇ? ਤੁਸੀਂ ਉਹਦਾ ਮਤਲਬ ਇਹ ਵੀ ਇੱਥੇ ਇੱਥੇ ਇਸ ਸਰਕਾਰ ਦਾ ਜਿਹੜੀ ਇਹਦੇ ਇਹਨਾਂ ਤੋਂ ਬਾਗੀ ਹੈ, ਜਿਹੜੀ ਇਹਨਾਂ ਦੀਆਂ ਨੀਤੀਆਂ ਪੋਲਸੀਆਂ ਤੋਂ ਬਾਗੀ ਹੋ ਕੇ ਇਹਨਾਂ ਦੀ ਪੋਲਸੀ ਮੰਨਣ ਨੂੰ ਤਿਆਰ ਨਹੀਂ, ਉਹਦੇ 'ਤੇ ਪਾਬੰਦੀਆਂ ਲਾ ਕੇ ਤਾਂ ਇਹਨਾਂ ਨੇ ਜ਼ੋਰ ਲਾ ਲਿਆ, ਉਹ ਪਾਬੰਦੀਆਂ 'ਤੇ ਝੁਕੇ ਨਹੀਂ, ਉਹਨਾਂ ਨੇ ਆਪਦਾ ਵਕਤ ਕਿਵੇਂ ਕੱਟਿਆ ਕਿਵੇਂ ਨਾ ਕੀਤੇ ਕੱਟਦੇ ਰਹੇ ਨੇ ਉਹ, ਪਰ ਉਹਨਾਂ ਨੇ ਪਰ ਫਿਰ ਵੀ ਇਹਨਾਂ ਜਦੋਂ ਉਸ ਚਵੀਏ ਦਾ ਨਹੀਂ ਚੱਲਿਆ, ਹੁਣ ਇਹ ਜੰਗ ਦਾ ਬਹਾਨੇ ਵਾਸਤੇ ਆਹ ਜਿਹੜਾ ਘੜਿਆ ਘੜਾ ਹਥਿਆਰ ਹੈ ਜਿਹੜਾ ਇਰਾਕ 'ਤੇ ਮੜਿਆ ਸੀ, ਉਹ ਜੇ ਇਹਨਾਂ 'ਤੇ ਵੜ ਕੇ ਜੰਗ ਮੜੀ ਹੈ, ਜੰਗ ਲੱਗਣ ਦਾ ਤਾਂ ਕੋਈ ਮਤਲਬ ਨਹੀਂ ਸੀ। ਇਜ਼ਰਾਈਲ ਦਾ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਵੀ ਇਜ਼ਰਾਈਲ ਤਾਂ ਦੁਨੀਆਂ ਦਾ ਕਾਤਲ ਮੁਲਕ ਹੈ, ਅਤੇ ਇਹ ਉਹਦੀ ਪਿੱਠ 'ਤੇ ਹੈ, ਅਤੇ ਵੀ ਇਹਦੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਵੀ ਤੁਹਾਡੇ ਕੋਲ ਅਮੈਰੀਕਾ ਦੇ ਲੋਕਾਂ ਕੋਲ, ਅਮੈਰੀਕਾ ਦੇ ਸਮਾਜ ਕੋਲ ਵੀ ਇਹਦਾ ਕੋਈ ਜਵਾਬ ਨਹੀਂ। ਜੇ ਟਰੰਪ ਨੂੰ ਪੁੱਛਣਾ ਹੋਵੇ ਤੁਸੀਂ ਇਰਾਨ 'ਤੇ ਕਿਸ ਗੱਲ ਤੋਂ ਖਤਰਾ ਸੀ, ਇਰਾਨ ਤੋਂ ਕੀ ਇਰਾਨ ਤੁਹਾਡੇ 'ਤੇ ਜੰਗ ਹਮਲਾ ਕਰਨ ਜਾ ਰਿਹਾ ਸੀ, ਕੀ ਇਰਾਨ ਤੁਹਾਡੇ ਕੋਲ ਇਰਾਨ ਤੁਹਾਡੇ ਕੋਲੋਂ 10,000 ਕਿਲੋਮੀਟਰ ਦੂਰ ਬੈਠਾ, ਉਹਦੇ ਕੋਲ ਇਹੋ ਜਿਹੀ ਮਿਜ਼ਾਈਲਾਂ ਵੀ ਹੈ ਨਹੀਂ ਜਿਹੜੀਆਂ ਤੁਹਾਡੇ ਦੇਸ਼ 'ਤੇ ਜਾ ਕੇ ਸਿੱਧਾ ਅਟੈਕ ਕਰ ਦੇਣ। ਹੁਣ ਤੱਕ ਦੱਸਦੇ ਅਮੈਰੀਕਾ ਵੀ ਇਰਾਨ ਦੀ ਕੋਈ ਮਿਜ਼ਾਈਲ ਜਾ ਕੇ ਅਮੈਰੀਕਾ ਦੇ ਵਿੱਚ ਡਿੱਗੀ ਹੈ, ਇਹ ਠੀਕ ਹੈ, ਤੁਹਾਡੇ ਬੇਸਿਸ ਨੂੰ ਖਤਮ ਕਰਨ ਵਾਸਤੇ ਉਹਦਾ ਫਰਜ਼ ਸੀ ਬਣਦਾ, ਉਹਦੀ ਮਾਰ ਹੇਠ ਸੀ, ਉਹਨੇ ਖਤਮ ਕੀਤੇ ਨੇ, ਉਹਨੇ ਆਪਣਾ ਸਭ ਕੁਛ ਸਿਖਾਇਆ, ਉਹਨੇ ਗਰੀਲਾ ਜੰਗ ਲੜੀ ਆ ਤੁਹਾਡੇ ਨਾਲ, ਸਿੱਧੇ ਮੱਥੇ ਮੈਦਾਨ 'ਚ ਨਹੀਂ ਆਏ, ਇਹਦੇ ਵਿੱਚ ਤੁਹਾਨੂੰ ਆਉਣ ਨਹੀਂ ਦਿੰਦੇ ਹੋ, ਤੁਸੀਂ ਤੁਹਾਡਾ ਮੱਥਾ ਠਣ ਕੇ, ਤੁਸੀਂ ਇਸ ਕਰਕੇ ਜੰਗ ਨੇ ਜਿਹੜੀ ਨੇ ਹਾਕਮ ਨੇ, ਇਹਨਾਂ ਦੀਆਂ ਲਾਲਸਾ ਇਹ ਇਕੋਨਮੀ ਦੇ ਨਾਲ ਜੁੜੀ ਹੋਈ ਜੰਗ ਦੀ ਹਾਲਤ ਹੈ, ਆਪਦੇ ਆਰਥਿਕ ਸੰਕਟ ਨੂੰ ਦੂਜਿਆਂ 'ਤੇ ਮੜਨਾ, ਉਹਨਾਂ ਦੇ ਸੋਰਸਾਂ 'ਤੇ ਜਬਰੀ ਕਬਜ਼ਾ ਕਰਕੇ ਆਪਦੀ ਆਮਦਨ ਵਧਾਉਣ ਦਾ ਜਿਹੜਾ ਤਰੀਕਾਕਾਰ ਹੈ, ਮਤਲਬ ਇਹ ਉਹਦੇ 'ਚੋਂ ਇਹ ਜੰਗ ਨਿਕਲੀ ਹੋਈ ਹੈ।
1: ਯਾਨੀ ਜਿਹੜਾ ਇੱਕ ਦੁਨੀਆਂ 'ਤੇ ਪ੍ਰਚਾਰ ਆ ਕਿ ਜੀ ਜੰਗ ਕਰਕੇ ਸੰਕਟ ਖੜਾ ਹੋ ਗਿਆ, ਜੰਗ ਹੀ ਸੰਕਟ ਸੀ, ਉਦੋਂ ਬਿਨਾਂ ਬਾਕੀ ਸਾਰਾ ਅੰਪਾਇਰ ਸੰਕਟ 'ਚ ਖੜਾ,
0: ਬਿਲਕੁਲ ਜੰਗ ਲਾਉਣ ਜੰਗ ਲਾਈ ਗਈ ਹੈ, ਜੰਗ

0: ਸਹੇੜੀ ਗਈ ਹੈ, ਜੰਗ ਖਰੀਦੀ ਗਈ ਹੈ, ਜੰਗ ਦਾ ਬਹਾਨਾ ਕੱਢ ਕੇ ਖੂਹਾਂ ਤੇ ਕਬਜ਼ਾ ਕਰਨ ਦੀ ਜਿਹੜੀ ਪਹੁੰਚੇ ਤਾਂ ਕਈ ਬਾਹਰ ਆਇਆ ਜੀ। ਦੇਖੋ ਹਰਮਜ ਦਾ ਕੋਈ ਰੌਲਾ ਹੀ ਨਹੀਂ ਸੀ, ਹਰਮਜ ਦਾ ਕਾਹਦਾ ਰੌਲਾ, ਹੁਣ ਬਾਅਦ ਕਾਹਦਾ ਰੌਲਾ ਸੀ। ਸੰਕਟ ਤਾਂ ਇਹ ਸੀ ਪ੍ਰਮਾਣੂ ਹਥਿਆਰਾਂ ਦਾ ਸੀ ਨਾ ਜੀ, ਉਹ ਤਾਂ ਉਹਨਾਂ ਨੇ ਸਾਫ਼ ਹੀ ਕਰਤਾ, ਉਹ ਤਾਂ ਪਹਿਲਾਂ ਵੀ ਕਹਿੰਦੇ। ਹੁਣ ਇਹਨਾਂ ਨੇ ਬਣਾ ਲਈ ਵੀ ਉਹ ਜਿਹੜਾ ਤੁਹਾਡੇ ਕੋਲ ਜ਼ਰੂਰੀ ਨੇਮ ਪਿਆ ਜੀ ਸਾਡੇ ਕੋਲ ਜਮ੍ਹਾਂ ਕਰਾਓ, ਕਿਉਂ ਉਹ ਕਿਉਂ ਕਰਾਉਣ ਜੀ? ਉਹਨਾਂ ਦਾ ਜਵਾਬ ਅਸੀਂ ਤੁਹਾਡੇ ਕੋਲ ਕਿਉਂ ਜਮ੍ਹਾਂ ਕਰਾਈਏ? ਉਹਨਾਂ ਨੇ ਦੱਸਤਾ ਵੀ ਸਾਡੇ ਕੋਲ ਲਿਖਾ ਲਓ, ਐਗਰੀਮੈਂਟ ਕਰ ਲਓ, ਅਸੀਂ ਨਹੀਂ ਬਣਾਉਂਦੇ ਪ੍ਰਮਾਣੂ ਹਥਿਆਰ, ਕਿਉਂਕਿ ਮੈਂ ਪਹਿਲਾਂ ਜ਼ਿਕਰ ਕਰ ਸਕਦਾ ਸਲਾਮਕ ਦੇ ਉੱਤੇ ਆਗਿਆ ਨਹੀਂ ਦਿੰਦਾ ਸਾਡਾ, ਤਾਂ ਸਾਡੀ ਤਾਂ ਨੀਤੀ ਪਾਲਸੀ ਹੈ।
1: ਇੰਡੀਆ ਦੇ ਇਕਨੋਮੀ ਦੇ ਉੱਤੇ ਇਸੇ ਸੰਕਟ ਦਾ, ਮਤਲਬ ਜੇਕੋ ਕਿ ਇੰਡੀਆ ਵੀ ਇਹ ਕਹਿ ਰਿਹਾ ਵਾਰ ਦਾ ਮਾਹੌਲ ਸੀਗਾ, ਬਹੁਤ ਸਾਰਾ ਕੁਛ ਹੋ ਰਿਹਾ ਸੀ, ਇਹ ਜਿਹੜਾ ਸੰਕਟ ਸਾਡੇ ਉਮਰੇ ਖੜਾ ਇੰਡੀਆ ਚ ਕੀ ਹੈਗਾ?
0: ਇੰਡੀਆ ਨੇ ਖਰੀਦਿਆ ਜੀ ਇਹ, ਇੰਡੀਆ ਨੇ ਇਕਨੋਮੀ ਇਹ ਖਰੀਦਿਆ, ਇੰਡੀਆ ਦੇ ਸਿਰ ਤੇ ਕੋਈ ਸੰਕਟ ਦਾ ਜੰਗ ਦਾ ਕੋਈ ਅਸਰ ਹੋਣ ਵਾਲਾ ਨਹੀਂ ਸੀ, ਨਾ ਇੰਡੀਆ ਨੂੰ ਤੇਲ ਦੀ ਘਾਟ ਪੈਣੀ ਸੀ, ਨਾ ਇੰਡੀਆ ਨੂੰ ਗੈਸ ਦੀ ਘਾਟ ਪੈਣੀ ਸੀ, ਨਾ ਇਹ ਸੰਕਟ ਆਉਣਾ ਸੀ। ਜੇ ਇਹ ਜੰਗ, ਜੇ ਆਪਦੀ ਪਾਲਿਸੀ ਜਿਹੜੀ ਵਿਦੇਸ਼ ਨੀਤੀ ਹੈ, ਇਰਾਨ ਦੇ ਨਾਲ ਸਾਡੇ ਕਿੰਨੇ ਸੋਹਣੇ ਸੰਬੰਧ ਸੀ, ਰਸ਼ੀਆ ਦੇ ਨਾਲ ਸਾਡੇ ਕਿੰਨੇ ਸੋਹਣੇ ਸੰਬੰਧ ਸੀ, ਅਮੈਰੀਕਾ ਦੀ ਦਾਅ ਕਿਉਂ ਮੰਨ ਰਹੇ ਹੋ ਤੁਸੀਂ? ਤੁਸੀਂ ਅਮੈਰੀਕਾ ਦਾ ਰਾਸ਼ਟਰਪਤੀ ਹੁੰਦਾ ਕੌਣ ਹੈ ਤੁਹਾਨੂੰ ਇਹ ਕਹਿਣ ਵਾਲਾ ਵੀ ਤੁਸੀਂ ਇਰਾਨ ਤੋਂ ਤੇਲ ਨਾ ਲਓ? ਉਹ ਤਾਂ ਜੀ ਅਸੀਂ ਤੇਲ ਲੈ ਕੇ ਆਉਂਦੇ ਸੀ ਜੀ, ਮੈਂ ਜਿਹੜੇ ਮੈਂ ਪੜ੍ਹਿਆ ਜਿੱਥੋਂ ਤੱਕ ਵੀ ਅਸੀਂ ਤੇਲ ਉਧਰੋਂ ਇਰਾਨ ਤੋਂ ਲੈ ਕੇ ਆਉਂਦੇ, ਅਸੀਂ ਤੇਲ ਅਸੀਂ ਇੱਥੇ ਤੇਲ ਵੇਚ ਕੇ ਉਹਨਾਂ ਨੂੰ ਪੈਸੇ ਦਿੰਦੇ ਜੀ, ਵੇਚ ਕੇ ਪੈਸੇ ਦੀ ਅਦਾਇਗੀ ਕਰਦੇ। ਉਹ ਕਹਿੰਦੇ ਕਰ ਦਿਓ ਕੋਈ ਨਹੀਂ ਅਦਾਇਗੀ, ਜਦੋਂ ਮਰਜ਼ੀ ਕਰ ਦਿਓ ਅਦਾਇਗੀ, ਇਸ ਤਰ੍ਹਾਂ ਅਦਾਇਗੀ ਕਰਦੇ, ਹੈਰਾਨ ਹੋਵੋਗੇ ਤੁਸੀਂ। ਹੁਣ ਵੀ ਅਸੀਂ ਭਾਰਤ ਹੈ ਜਿਹੜਾ ਤੇਲ ਲੈ ਕੇ ਭੂਟਾਨ ਨੂੰ ਅਸੀਂ ਤੇਲ ਦੇ ਵੇਚ ਰਹੇ ਹਾਂ ਭੂਟਾਨ ਨੂੰ, ਅਤੇ ਭੂਟਾਨ ਦੇ ਵਿੱਚ ਤੇਲ ਦੀ ਕੀਮਤ ਕਿੰਨੀ ਹੈ? ਪੈਟਰੋਲ ਦੀ 60-70 ਰੁਪਏ ਪੈਟਰੋਲ ਦੀ ਕੀਮਤ ਹੈ ਲੀਟਰ ਦੀ। ਹੁਣ ਉਹ ਜਿਹੜਾ ਦੇਸ਼ ਭਾਰਤ ਤੋਂ ਤੇਲ ਲੈਂਦਾ, ਭਾਰਤ ਕਿਸੇ ਹੋਰ ਦੇਸ਼ ਤੋਂ ਤੇਲ ਲੈਂਦਾ, ਉਹ ਵੇਚ ਰਿਹਾ 60-70 ਰੁਪਏ, ਅਤੇ 150 ਤੋਂ ਪਾਰ ਹੋਇਆ ਬੈਠ ਖੜਾ ਜੀ। ਇਹ ਕ੍ਰਾਈਸਿਸ ਇਹਨਾਂ ਦਾ ਜਾਣ ਬੁੱਝ ਕੇ ਇਹ ਸਹੇੜਿਆ ਹੋਇਆ। ਅੱਜ ਵੀ ਭਲਾ ਪੂਰੀ ਦੁਨੀਆ, ਹਿੰਦੁਸਤਾਨ ਦਾ ਦੌਰਾ ਕਰ ਲਓ ਤੁਸੀਂ, ਲੋਕਾਂ ਦੇ ਵਿੱਚ ਆਮ ਸੱਥਾਂ ਦੇ ਵਿੱਚ ਗੱਲਾਂ ਕਰ ਲਓ ਤੁਸੀਂ, ਇਰਾਨ ਦੀ ਗੱਲ ਕਰਨਗੇ ਵੀ ਇਰਾਨ ਬਹੁਤ ਠੀਕ ਹੈ, ਇਰਾਨ ਦੇ ਉੱਤੇ ਧੱਕਾ ਕਰ ਰਿਹਾ ਅਮਰੀਕਾ, ਸਾਰੇ ਲੋਕ ਕਹਿਣਗੇ। ਪਰ ਇਹ ਨਹੀਂ ਇਜ਼ਰਾਈਲ ਦੇ ਨਾਲ ਜੱਫੀ ਪਾਈ ਹੈ, ਯੂਏਈ ਨਾਲ ਜਾ ਕੇ ਦੇ ਰਾਸ਼ਟਰਪਤੀ ਨਾਲ ਜਾ ਕੇ ਜੱਫੀ ਪਾਈ ਹੈ, ਇਜ਼ਰਾਈਲ ਨੂੰ ਆਪਦੀ ਫਾਦਰਲੈਂਡ ਮੰਨੀ ਜਾਂਦਾ ਇਹ,
1: ਇੰਡੀਆ ਇਜ਼ ਏ ਮਦਰਲੈਂਡ,
0: ਉਹਨੂੰ ਫਾਦਰਲੈਂਡ ਮੰਨੀ ਜਾਂਦਾ ਤੂੰ, ਤੇ ਦੇਸ਼ ਦੇ ਲੋਕਾਂ ਦੇ ਮੁਤਾਬਕ ਤਾਂ ਤੂੰ ਚੱਲ ਹੀ ਨਹੀਂ ਰਿਹਾ, ਜਿਹੜੇ ਦੇਸ਼ ਦੀਆਂ ਲੋੜਾਂ ਦੇ ਮੁਤਾਬਕ ਤੂੰ ਚੱਲ ਰਿਹਾ। ਇਹ ਕ੍ਰਾਈਸਿਸ ਤਾਂ ਤੂੰ ਕਿਸੇ ਦਬਾਅ ਚੋਂ, ਸਾਨੂੰ ਨਹੀਂ ਪਤਾ ਲੱਗ ਰਿਹਾ ਤੇਰੀ ਐਪਸਟੀਨ ਨੇ ਕੀ ਕਰ ਦੇਣਾ, ਕਿ ਉਹ ਫਾਈਲ ਨੇ ਤੇਰਾ ਕੀ ਕਰ ਦੇਣਾ, ਕਿਹੜਾ ਰਾਜ ਹੈ ਤੇਰਾ ਜਿਹੜਾ ਟਰੰਪ ਦੇ ਮੂਹਰੇ ਤੂੰ ਬੋਲਦਾ ਨਹੀਂ, ਜੋ ਮਰਜ਼ੀ ਉਹ ਬੋਲੀ ਤੈਨੂੰ ਜਾਵੇ, ਦੇਸ਼ ਦਾ ਨੁਕਸਾਨ ਭੱਠੀ ਝੋਕਣ ਵਾਸਤੇ ਤੂੰ ਹਰ ਪਾਲਿਸੀ ਉਹਨਾਂ ਦੀ ਮੰਨੀ ਜਾਂਦਾ, ਤੇ ਇਹ ਤਾਂ ਤੇਰੀ ਜਾਣ ਬੁੱਝ ਕੇ ਸਹੇੜੀ ਹੋਈ ਹੈ ਇਹ ਸਾਰਾ ਕੁਛ। ਇਹ ਸੰਕਟ ਇਹਨੇ ਖਰੀਦਿਆ ਹੋਇਆ, ਇਹਦੀ ਅਣਗਹਿਲੀ ਨਲਾਇਕੀ ਤੇ ਇਹਦੀ ਗੁਲਾਮੀ ਨੇ ਜਿਹੜੀ ਇਹ ਸੰਕਟ ਦੇ ਵਿੱਚ ਦੇਸ਼ ਦੇ ਲੋਕਾਂ ਨੂੰ ਪਾਇਆ, ਇਹੀ ਅਸੀਂ ਲੋਕਾਂ ਤੱਕ ਲਿਜਾਣਾ ਚਾਹੁੰਦੇ ਹਾਂ।
1: ਇਹ ਸੰਕਟ ਇੰਨਾ ਵੱਡਾ ਹੈਗਾ ਕਿ ਇਹਦੇ ਤੇ ਉਨਾ ਵੱਡਾ ਹੀ ਅੰਦੋਲਨ ਹੋਣ ਨੂੰ ਤਿਆਰ ਹੈਗਾ, ਤਿਆਰੀ ਹੋ ਰਹੀ ਹੈਗੀ, ਕਿਸਾਨ ਜਥੇਬੰਦੀਆਂ ਕਰ ਰਹੀਆਂ, ਮਜ਼ਦੂਰ ਜਥੇਬੰਦੀਆਂ ਕਰ ਰਹੀਆਂ।
0: ਦੇਖੋ ਲੋੜਾਂ ਨੇ ਵੀ ਬਹੁਤ ਵੱਡਾ ਅੰਦੋਲਨ ਦੀ ਤਿਆਰੀ ਕਰਨੀਆਂ, ਲੋੜਾਂ ਨੇ ਬਣੀਆਂ ਹੋਈਆਂ। ਅਸੀਂ ਇਸ ਗੱਲ ਤੋਂ ਆਪਦੀ ਆਸ ਬੰਦਾ ਵੀ ਲੋਕਾਂ ਦੀ ਲੋੜ ਦੇ ਨਾਲ ਜੁੜ ਕੇ, ਲੋਕਾਂ ਨੂੰ ਨੇੜਿਓਂ ਦੇਖ ਕੇ, ਉਹਨਾਂ ਦੀ ਸਮੱਸਿਆਵਾਂ ਨੂੰ ਨੇੜੇ ਦੇਖ ਕੇ, ਫੌਰੀ ਆਉਣ ਵਾਲੀ ਸਮੱਸਿਆ ਨੂੰ ਸਮੇਂ ਸਿਰ ਅੰਦੋਲਨ ਵਿੱਢਿਆ ਜਾਵੇ ਤਾਂ ਕਿ ਇਹਨੂੰ ਭਰਮਾ ਹੰਗਾਰਾ ਮਿਲੇ। ਵੈਸੇ ਤਾਂ ਜੇ ਇੱਕ ਉਦਾਹਰਨ ਵਜੋਂ ਆਪਾਂ ਲੈਣਾ ਹੋਵੇ, ਸਾਨੂੰ 3 ਕਾਨੂੰਨਾਂ ਦੇ ਵਿੱਚ ਜਿਹੜੇ 2020-21 'ਚ ਆਏ ਸੀ, ਕੋਈ ਇੰਨਾ ਪਹਿਲਾਂ ਅਹਿਸਾਸ ਨਹੀਂ ਸੀ ਵੀ ਸਾਨੂੰ ਐਡਾ ਵੱਡਾ ਕੋਈ ਹੰਗਾਰਾ ਮਿਲੂਗਾ, ਵੀ ਇੰਨੀ ਵੱਡੀ ਸਮਰਥਨ ਸਾਨੂੰ ਮਿਲ ਜੂਗਾ, ਅਤੇ ਇਹ ਐਡਾ ਵੱਡਾ ਅੰਦੋਲਨ ਹੋ ਕੇ ਇਹ ਦੁਨੀਆਂ ਦੇ ਵਿੱਚ ਇੱਕ ਐਗਜ਼ਾਮਪਲ ਬਣ ਜੂਗਾ, ਇਤਿਹਾਸਕ ਅੰਦੋਲਨ ਬਣ ਜੂਗਾ, ਅਹਿਸਾਸ ਨਹੀਂ ਸੀ ਸਾਨੂੰ ਇੰਨਾ ਵੱਡਾ। ਅਤੇ ਜਿੱਡਾ ਵੱਡਾ ਮਤਲਬ ਜੇ ਇਹ ਛਿੜ ਜਾਂਦੀ ਹੈ ਨਾ ਜੀ ਗੱਲ, ਜੇ ਮੂਵ ਬਣ ਜਾਂਦੀ ਹੈ ਇਹ, ਹੋ ਸਕਦਾ ਉਸ ਰੂਪ ਦਾ ਉੱਧਰ ਨੂੰ ਇਹ ਮਤਲਬ ਦਿਸ਼ਾ ਫੜ ਜਾਵੇ, ਅਤੇ ਮਜ਼ਦੂਰ ਕਿਸਾਨ ਅਤੇ ਲੋਕ, ਕਿਉਂਕਿ ਇਸ ਵੇਲੇ ਆਰਥਿਕ ਸੰਕਟ ਦੇ ਵਿੱਚੋਂ ਸਾਰੇ ਲੋਕ ਨਿਕਲ ਰਹੇ ਨੇ, ਅਤੇ ਸਾਰੀ ਹਾਲਤ ਸੋਸ਼ਲ ਮੀਡੀਆ ਦੇ ਵਿੱਚ ਗੱਲਾਂ ਆਉਣ ਕਰਕੇ ਲੋਕਾਂ 'ਤੇ ਗਈ ਹੋਈ ਹੈ, ਅਤੇ ਗੁੰਜਾਇਸ਼ ਹੈ ਵੀ ਇਹ ਵੱਡਾ ਰੂਪ ਧਾਰਨ ਕਰ ਸਕਦਾ।
1: ਕੀ ਕਿਸਾਨ ਅੰਦੋਲਨ ਵਰਗਾ ਵੱਡਾ ਅੰਦੋਲਨ ਹੋਵੇਗਾ ਦੇਸ਼ 'ਚ?
0: ਗੁੰਜਾਇਸ਼ ਪਈ ਹੈ ਨਾ ਜੀ, ਮੈਂ ਤੁਹਾਨੂੰ ਕਿਹਾ ਵੀ ਗੁੰਜਾਇਸ਼ ਹੈਗੀ ਹੈ, ਕਿਉਂਕਿ ਸੰਕਟ ਇਹ ਨਹੀਂ ਵੀ ਇਸ ਵੇਲੇ, ਉਦੋਂ ਇਕੱਲਾ 3 ਕਾਨੂੰਨਾਂ ਕਰਕੇ ਅਸੀਂ ਕਹਿੰਦੇ ਸੀ ਵੀ ਕਿਸਾਨਾਂ ਦੇ ਉੱਤੇ ਵੱਡਾ ਅਟੈਕ ਆ ਗਿਆ, ਉਦੋਂ ਕਿਸਾਨੀ ਕਿਸਾਨੀ ਦੀ ਗੱਲ ਹੁੰਦੀ ਸੀ, ਮਜ਼ਦੂਰਾਂ ਦੇ ਨਾਲ ਅਸੀਂ ਇਸ ਕਰਕੇ ਜੋੜਦੇ ਸੀ ਕਿ ਜਿਹੜੀ ਇਹ ਭੰਡਾਰ ਕਰਨ ਦੀ ਨੀਤੀ ਲੈ ਕੇ ਆ ਰਹੇ ਨੇ ਨਵੀਂ ਨੀਤੀ, ਸ਼ੁੱਲ ਗੋਦਾਮਾਂ ਦੀ, ਕਾਰਪੋਰੇਟਾਂ ਦੇ ਅਨਾਜ, ਕਾਰਪੋਰੇਟ ਦਾ ਖਾਦ ਪਦਾਰਥਾਂ ਦੇ ਕਬਜ਼ਾ ਕਰਾਉਣ ਦੀ, ਇਹ ਸਾਡੀ ਪੀਡੀਐਸ ਨੂੰ ਸੱਟ ਮਾਰੂਗੀ, ਇਹ ਜਨਤਕ ਵੰਡ ਪ੍ਰਣਾਲੀ ਨੂੰ ਸੱਟ ਮਾਰੂਗੀ। ਇਹਦੇ ਕਰਕੇ ਅਸੀਂ ਜੇ ਸਰਕਾਰੀ ਅਨਾਜ ਨਾ ਰਹੇ, ਸਰਕਾਰੀ ਭੰਡਾਰ ਨਾ ਰਹੇ, ਸਰਕਾਰੀ ਖਰੀਦ ਨਾ ਰਹੀ, ਤਾਂ ਜਨਤਕ ਵੰਡ ਪ੍ਰਣਾਲੀ ਵੀ ਖਤਮ ਹੋਊ, ਜਿਹਦੀ ਕਿ ਮਜ਼ਦੂਰ

0: ਦਾ ਹਰ ਕਿਸੇ ਨੂੰ ਵਪਾਰੀ ਨੂੰ ਵੀ ਹਰ ਕਿਸੇ ਨੂੰ ਰਗੜਨਾ
1: ਜੀ ਜੀ ਜਦੋਂ ਅਸੀਂ ਮੁੱਢ ਛੇੜਦੇ ਨਾ ਜੀ ਫਿਰ ਅਸੀਂ ਗੱਲਾਂ ਭਾਵੇਂ ਸਾਰੀਆਂ ਕਰਦੇ ਹਾਂ ਅਸੀਂ ਕਰਾਂਗੇ ਵੀ ਅਸੀਂ ਜਦੋਂ ਹੁਣ ਕਿਸਾਨੀ ਦੀ ਗੱਲ ਕਰਦੇ ਰਹੇ ਆਪਾਂ ਉੱਥੇ ਕਰਦੇ ਨਾ ਤਿੰਨ ਕਾਨੂੰਨਾਂ ਦੀ ਗੱਲ ਕਰਦੇ ਹਾਂ ਉਦੋਂ ਆਪਾਂ ਲਪੇਟ ਦੇ ਵਿੱਚ ਸਾਰੇ ਵਰਗ ਦੇ ਲੋਕਾਂ ਨੂੰ ਲੈਂਦੇ ਹੁੰਦੇ ਸੀ ਵੀ ਜੇ ਜਿਹੜੀਆਂ ਨੀਤੀਆਂ ਦੇ ਉੱਤੇ ਖੇਤੀ ਸੈਕਟਰ ਦੇ ਉੱਤੇ ਅਟੈਕ ਹੋਣਾ ਫਰਜ਼ ਕਰ ਲਓ
0: ਸਾਰੀਆਂ ਇੱਕ ਦੂਜੇ
1: ਨਾਲ ਫਰਜ਼ ਕਰ ਲਓ ਹੁਣ ਅਸੀਂ ਜਿਹੜੀਆਂ ਹੁਣ ਜਿਹੜੇ ਸੰਕਟ ਤੇ ਅਸੀਂ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ ਤੇਲ ਦੀ ਸ਼ੋਰਟ ਹੁੰਦੀ ਹੈ ਜਾਂ ਤੇਲ ਦੀਆਂ ਕੀਮਤਾਂ ਵੱਧਦੀਆਂ ਨੇ ਤੇਲ ਤਾਂ ਦੀ ਦੁਨੀਆਂ ਦੇ ਦੇਸ਼ਾਂ ਦੇ ਵਿੱਚ ਕੋਈ ਘੱਟ ਨਹੀਂ ਤੇਲ ਤਾਂ ਉਤਪਾਦਨ ਘਟਾਉਣਾ ਪੈਂਦਾ ਤੇਲ ਤਾਂ ਸਾਡੇ ਕੋਲ ਇੰਨਾ ਪਿਆ ਤੇਲ ਤਾਂ ਜਿਹੜੇ ਗਰਭ ਕੰਟਰੀ ਨੇ ਉਹਨਾਂ ਕੋਲ ਇੰਨਾ ਪਿਆ ਤੇਲ ਇਹਦਾ 75 ਕੀ 75 ਤੋਂ ਵੀ ਥੱਲੇ $75 ਤੋਂ ਵੀ ਹੇਠਾਂ ਬੈਰਲ ਦੀ ਕੀਮਤ ਆ ਸਕਦੀ ਹੈ ਜੀ ਜਿਹੜੀ ਹੁਣ 108 ਦੇ ਨੇੜੇ ਤੇੜੇ ਫਿਰਦੀ ਹੈ ਇਹ ਤਾਂ 70-75 ਤੇ 65-70 ਤੇ ਆ ਸਕਦੀ ਹੈ ਥੱਲੇ ਤੇਲ ਦੀਆਂ ਕੀਮਤਾਂ ਤਾਂ ਥੱਲੇ ਹੋਣਗੀਆਂ ਜੀ ਇਹ ਕ੍ਰਾਈਸਿਸ ਨੂੰ ਪੈਦਾ ਕਿਹਨੇ ਕੀਤਾ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਕਿਉਂ ਕੀਤਾ ਇਹਦੇ ਨਾਲ ਕਿੰਨਾ ਕਿੰਨਾ ਲੋਕਾਂ ਤੇ ਅਸਰ ਪ੍ਰਭਾਵ ਪੈਣਗੇ ਕਿਹੋ ਜਿਹੇ ਅਸਰ ਪ੍ਰਭਾਵ ਪੈਣਗੇ ਇਹ ਸਾਰੀਆਂ ਗੱਲਾਂ ਲੈ ਕੇ ਜਾਵਾਂਗੇ ਜੀ ਲੋਕਾਂ 'ਚ ਇਹਦੇ ਨਾਲ ਸਾਰੇ ਹਿੱਸੇ ਨੇ ਮਤਲਬ ਜਿਵੇਂ ਤੁਸੀਂ ਕਿਹਾ ਵੀ ਇਹ ਆਰਥਿਕ ਇਕੋਨਮੀ ਦਾ ਜਦੋਂ ਸੰਕਟ ਆਉਂਦਾ ਜੀ ਉਦੋਂ ਤਾਂ ਸਾਰੇ ਸਿੱਤਿਆਂ ਨੂੰ ਲਪੇਟਦਾ ਬੈਂਕਾਂ ਨੂੰ ਲਪੇਟੂਗਾ ਆੜ੍ਹਤੀਆਂ ਨੂੰ ਲਪੇਟੂਗਾ ਸਾਮਰਾਜਿਕ ਕਾਰੋਬਾਰ ਨੂੰ ਲਪੇਟੂਗਾ ਮਾਰਕੀਟ ਨੂੰ ਲਪੇਟ ਚਲਾਊਗਾ ਕਾਰਖਾਨਿਆਂ ਨੂੰ ਲਪੇਟ ਚਲਾਊਗਾ ਕੌਣ ਬਚੂਗਾ ਇਹਦੇ 'ਚੋਂ ਜਾਣੀ ਜੇ ਖੇਤੀ ਸੈਕਟਰ ਹੈ ਜਿਹੜਾ ਜਿਹਦੇ ਵਿੱਚ 70-75% ਲੋਕ ਜਿਹਦੇ ਪ੍ਰਭਾਵਿਤ ਸਿੱਧੇ ਤੌਰ 'ਤੇ ਜੁੜੇ ਹੋਏ ਨੇ ਉਹਦੇ ਨਾਲ ਦੁਨੀਆਂ ਦਾ ਬਹੁਤ ਵੱਡਾ ਹਿੱਸਾ ਦੇਸ਼ ਦਾ ਬਹੁਤ ਵੱਡਾ ਹਿੱਸਾ ਵੈਸੀ ਜੁੜਿਆ ਹੋਇਆ ਜਿਹੜਾ ਕ੍ਰਾਈਸਿਸ ਦੇ ਵਿੱਚੋਂ ਦੀ ਇਸ ਕ੍ਰਾਈਸਿਸ ਦੇ ਨਾਲ ਜੁੜ ਕੇ ਕ੍ਰਾਈਸਿਸ ਪਾਊਗਾ ਅਸੀਂ ਕਈ ਕੀ ਕਰਨ ਜਾਵਾਂਗੇ ਜੀ ਮਾਰਕੀਟ ਦੇ ਵਿੱਚ ਅਸੀਂ ਮੰਡੀਆਂ 'ਚ ਜੇ ਸਾਡੇ ਕੋਲ ਪੈਸਾ ਨਾ ਹੋਇਆ ਅਸੀਂ ਮੰਡੀਆਂ 'ਚ ਕਿਉਂ ਜਾਵਾਂਗੇ ਆਹ ਬਿਜਲੀ ਲਾਟੂ ਨੇ ਸਾਡੇ ਇਹ ਕਿੰਨੇ ਹੀ ਵਗਣਗੇ ਇਹ ਕੁਦਰਤ ਦੀ ਦਿੱਤੀ ਹੋਈ ਹਵਾ ਨਾਲ ਅਸੀਂ ਕਿਵੇਂ ਗੁਜ਼ਾਰਾ ਕਰਾਂਗੇ ਕਿਸੇ ਰੋਸ਼ਨੀ ਦੇ ਵਿੱਚ ਅਸੀਂ ਰਵਾਂਗੇ ਕੀ ਸਾਦਾ ਖਾਂਦੇ ਹਾਂ ਪੱਤੇ ਖਾਂਦੇ ਹਾਂ ਖੁਰਾਕ ਖਾਂਦੇ ਹਾਂ ਜੇ ਖੇਤਾਂ ਦੇ ਵਿੱਚ ਪੈਦਾ ਹੋਣ ਵਾਲੇ ਅਨਾਜ ਨਾਲ ਆਪਦਾ ਢਿੱਡ ਪੂਰੇ ਪਾਣੀ ਪੀ ਕੇ ਜਿਉਂਦੇ ਹਾਂ ਕਿਹੋ ਜਿਹੀ ਹਾਲਤ ਬਣਦੀ ਹੈ ਇਤਨੀਆਂ ਹਾਲਤਾਂ ਨਾਲ ਅਸੀਂ ਕਿਉਂਕਿ ਸੰਕਟ ਦੇ ਵਿੱਚ ਲੰਘੇ ਹੋਏ ਲੋਕ ਨੇ ਕਿਸਾਨ ਮਜ਼ਦੂਰ ਤਾਂ ਵੱਡੇ ਵੱਡੇ ਸੰਕਟ ਚੱਲ ਸਕਦੇ ਨੇ ਬਹੁਤ ਵੱਡਾ ਹਿੱਸਾ ਤਾਂ ਇਹ ਹੈ ਜੀ ਜਿਹੜਾ ਇਹ ਸੰਕਟ ਸਹਾਰ ਨਹੀਂ ਸਕੂਗਾ ਅਤੇ ਵੱਡੇ ਕ੍ਰਾਈਸਿਸ ਦੀਆਂ ਸੰਭਾਵਨਾਵਾਂ ਮੌਜੂਦ ਨੇ ਜਿਹਦੇ ਕਰਕੇ ਮੈਂ ਕਿਸੇ ਇੱਕ ਰਸਾਲਾ ਸੀ ਉਹ ਇਕੋਨਮੀ ਨਾਲ ਜੁੜਿਆ ਹੋਇਆ ਰਸਾਲਾ ਸੀ ਉਹਦੇ 'ਚ ਵੱਡੇ ਕਾਰਪੋਰੇਟਾਂ ਦੀ ਇੱਕ ਮੀਟਿੰਗ ਹੋਈ ਦੁਨੀਆ ਪੱਧਰ 'ਤੇ ਉਹ ਵੱਡੇ ਕਾਰਪੋਰੇਟ ਮੀਟਿੰਗ ਕਰਕੇ ਆਏ ਜਦੋਂ ਆਪਣੇ ਮੁਨਾਫਿਆਂ ਦੇ ਜ਼ਿਕਰ ਕੀਤਾ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਵੀ ਕਾਰਪੋਰੇਟ ਜੇ ਮੁਨਾਫੇ ਜਿਹੜੇ ਤਰੀਕੇ ਨਾਲ ਹੁਣ ਉਹਨਾਂ ਦੇ ਕਾਰਪੋਰੇਟਾਂ ਦੇ ਮੁਨਾਫੇ ਵੱਧ ਰਹੇ ਨੇ ਜੇ ਇਸੇ ਤਰ੍ਹਾਂ ਮੁਨਾਫੇ ਵੱਧਦੇ ਰਹੇ ਤਾਂ ਜਿਹੜੇ ਪੀੜਿਤ ਲੋਕ ਨੇ ਤੁਹਾਡੇ ਗੱਲ ਪੈਣਗੇ ਵੱਡੇ ਅੰਦੋਲਨ ਉੱਠਣਗੇ ਵੱਡਾ ਸੰਕਟ ਆਊਗਾ ਯਾਨੀ ਮੇਰੇ ਉਹ ਇਹ ਅੱਜ ਤੋਂ 5-7 ਸਾਲ ਪਹਿਲਾਂ ਦੀ ਪੜ੍ਹੀ ਹੋਈ ਗੱਲ ਮੇਰੇ ਹੁਣ ਯਾਦ ਆ ਰਹੀ ਹੈ ਵੀ ਹੁਣ ਉਧਰ ਨੂੰ ਹਾਲਤਾਂ ਵਧਣ ਜਾ ਰਹੀਆਂ
2: ਇਹਦੇ 'ਚ ਜਿਹੜਾ ਅੰਦੋਲਨ ਹੋਊਗਾ ਗ੍ਰਾਹਾਂ ਸਾਹਿਬ ਉਹਦੇ ਲਈ ਕੋਈ ਨਵਾਂ ਮੋਰਚਾ ਬਣੂਗਾ ਜਾਂ ਜਿਹੜਾ ਤੁਹਾਡਾ ਕਿਉਂਕਿ ਉਹ ਤਾਂ ਸੰਯੁਕਤ ਕਿਸਾਨ ਮੋਰਚਾ ਜਿਹੜੀ ਆਲ ਇੰਡੀਆ ਤੁਹਾਡੀ ਕਮੇਟੀ ਹੈਗੀ ਇਹਦੇ 'ਚ ਕੋਈ ਆਲ ਇੰਡੀਆ ਦੀਆਂ ਹੋਰ ਜਥੇਬੰਦੀਆਂ ਨੂੰ ਸ਼ਾਮਲ ਕਰਨ ਲਈ ਤੁਸੀਂ ਉਹਦੇ 'ਚ ਇਨਵਾਈਟ ਕਰੋਗੇ ਜਾਂ ਕੁਛ ਹੋਰ ਡਿਸਕਸ ਕਰ ਰਹੇ ਹੋਗੇ
1: ਦੇਖੋ ਜਦਵਿੰਦਰ ਤੁਸੀਂ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਵੀ ਨਹੀਂ ਸੀ ਪਤਾ ਵੀ ਇਹ ਹਿੰਦੁਸਤਾਨ ਪੱਧਰ ਦੀਆਂ ਸਾਰੀਆਂ ਜਥੇਬੰਦੀਆਂ ਚੱਲ ਜਾਣਗੀਆਂ ਇਹ ਨਹੀਂ ਪਤਾ ਹੁੰਦਾ ਹੁਣ ਅਸੀਂ ਜਦੋਂ ਮੁੱਢ ਬੰਨਾਂਗੇ ਮੁੱਢ ਬੰਨ ਕੇ ਜ਼ਰੂਰੀ ਗੱਲ ਹੈ ਵੀ ਜਿੰਨੀਆਂ ਕਿਸਾਨ ਮੂਵਮੈਂਟ ਦੇ ਵਿੱਚ ਜੇ ਗੱਲਾਂ ਨੇ ਇਹ ਇੱਕੜ ਦੁੱਕੜੇ ਜਥੇਬੰਦੀਆਂ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਜਿਹੜੀਆਂ ਅਜੇ ਵੀ ਤੁਰੀਆਂ ਫਿਰਦੀਆਂ ਨੇ ਚਾਹੇ ਰਾਜਨੀਤਿਕ ਵਾਲੇ ਨੇ ਮਜ਼ਦੂਰ ਕਿਸਾਨ ਵਾਲੇ ਨੇ ਉਹ ਇਹ ਨਹੀਂ ਵੀ ਉਹ ਸੋਚਦੇ ਨਹੀਂ ਹੋਣਗੇ ਕ੍ਰਾਈਸਿਸ ਬਾਰੇ ਉਹ ਵੀ ਸੋਚ ਰਹੇ ਹੋਣਗੇ ਉਹਨਾਂ ਦੇ ਅੰਦਰ ਵੀ ਇਹ ਧੁੱਖ ਰਹੀ ਹੋਊਗੀ ਗੱਲ ਵੀ ਯਾਰ ਕਿਹੜੇ ਪਾਸੋਂ ਫੜੀਏ ਅਤੇ ਕਿੱਧਰੋਂ ਸ਼ੁਰੂ ਕਰੀਏ ਕਿਵੇਂ ਸ਼ੁਰੂ ਕਰੀਏ ਗੱਲ ਵੱਡੀ ਹੈ ਅੰਦੋਲਨ ਵੱਡਾ ਹੈ ਅਤੇ ਇਕੱਲਿਆਂ ਤੋਂ ਨਹੀਂ ਜਿੱਤਿਆ ਜਾਣਾ ਇਹ ਠੀਕ ਹੈ ਅਤੇ ਮਜ਼ਦੂਰ ਵੀ ਇਹ ਸੋਚ ਰਹੇ ਹੋਣੇ ਮੈਂ ਤੁਹਾਨੂੰ ਦੱਸਦਾ ਵੀ 24 ਤਰੀਕ ਦੀ ਜਿਹੜੀ ਆਪਣੇ ਮਲੇਸ਼ੀਆ ਦੇ ਵਿੱਚ ਅਤੇ ਨੋਇਡਾ ਦੇ ਵਿੱਚ ਮਜ਼ਦੂਰਾਂ 'ਤੇ ਅੱਤਿਆਚਾਰ ਉਹਨਾਂ ਦੇ ਬੰਦੇ ਫੜ ਕੇ ਅੰਦਰ ਵੀ ਕੀਤੇ ਨੇ 24 ਤਰੀਕ ਨੂੰ ਉਹਨਾਂ ਦੀ ਕਨਵੈਨਸ਼ਨ ਹੈ ਚੰਡੀਗੜ੍ਹ ਦੇ ਦਿੱਲੀ ਦੇ ਵਿੱਚ ਮੈਂ ਜਾਣਾ ਉਹਦੇ 'ਚ ਅਤੇ ਉਹਨਾਂ ਦੇ ਵਿੱਚ ਵੀ ਇਹ ਹੈ ਵੀ ਜੇ ਕਿਸਾਨ ਮਜ਼ਦੂਰ ਜਥੇਬੰਦੀਆਂ ਇਕੱਠੇ ਹੋ ਕੇ ਕ੍ਰਾਈਸਿਸ ਨੂੰ ਹੱਥ ਪਾਉਣ ਤਾਂ ਇਹ ਘੇਰਾ ਹੋਰ ਵੱਡਾ ਵੱਧ ਸਕਦਾ ਇਸ ਕਰਕੇ ਅਸੀਂ ਉਹਨਾਂ ਨਾਲ ਇਹ ਨਹੀਂ ਵੀ ਅਸੀਂ ਸੰਪਰਕ ਨਹੀਂ ਕਰਾਂਗੇ ਅਸੀਂ ਕਰਾਂਗੇ ਸੰਪਰਕ ਉਹਨਾਂ ਨਾਲ ਵੀ ਸੰਪਰਕ ਕਰਾਂਗੇ ਅਸੀਂ ਆਪਣੇ ਆਪਣੇ ਤੌਰ 'ਤੇ ਇਕੱਠੇ ਲੜ ਸਕਦੇ ਹਾਂ ਕਿ ਵੱਖਰੇ ਵੱਖਰੇ ਫਰੰਟਾਂ 'ਤੇ ਇੱਕੋ ਇਸ਼ੂ ਦੇ ਉੱਤੇ ਤਾਲਮੇਲ ਮੈਂ ਐਕਸ਼ਨ ਵੀ ਕਰ ਸਕਦੇ ਹਾਂ ਉਹ ਜਿਹਾ ਕੋਈ ਜੇ ਰਾਹ ਨਿਕਲਦਾ ਹੋਇਆ ਉਹ ਤੋਂ ਗ੍ਰੇਜ ਕਿਉਂ ਕਰਾਂਗੇ ਜੀ ਅਸੀਂ ਜੇ ਲੋਕਾਂ ਦਾ ਫਾਇਦਾ ਹੁੰਦਾ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਲੜਨ ਦਾ ਉਹ ਤਾਲਮੇਲ ਮੈਂ ਐਕਸ਼ਨ 'ਚ ਇਕੱਠੀਆਂ ਹੁੰਦੀਆਂ ਨੇ ਉਹ ਸਾਂਝੀ ਮੰਚ ਤੋਂ ਇਕੱਠੀਆਂ ਹੁੰਦੀਆਂ ਨੇ ਇੱਕ ਮੰਚ ਜੇ ਲੱਗਣ ਦੀ ਸੰਭਾਵਨਾ ਨਹੀਂ ਲੱਗਦੀ ਭਾਵੇਂ ਮੰਚ ਤਿਆਰ ਹੋਣ ਜੀ ਦਿੱਲੀ ਦੇ ਵਿੱਚ ਕਿੰਨੀਆਂ ਸਟੇਜਾਂ ਲੱਗੀਆਂ ਹੋਈਆਂ ਸੀ ਚੱਲੀ ਗਈਆਂ ਨੇ ਮੁੱਦਾ ਇੱਕ ਹੈ ਗੱਲ ਇੱਕ ਹੈ ਸਾਰਿਆਂ ਦੀ ਇਹ ਸੀ ਕਾਨੂੰਨ ਵਾਪਸ ਕਰਾਉਣੇ ਨੇ ਜੇ ਇਹ ਕ੍ਰਾਈਸਿਸ ਵਾਲੀ ਗੱਲ 'ਤੇ ਅਤੇ ਇਹ ਸੰਕਟਾਂ ਵਾਲੀ ਗੱਲ 'ਤੇ ਜੇ ਤੇਲ ਦੀਆਂ ਕੀਮਤਾਂ 'ਤੇ ਰੇਹ ਦੀ ਤੇਲ ਦੀਆਂ ਸ਼ੋਰਟਾਂ ਦੇ ਉੱਤੇ ਜੇ ਪ੍ਰੋਡਕਸ਼ਨ ਘਟਣ ਦੇ ਮੁੱਦਿਆਂ ਦੇ ਉੱਤੇ ਸਾਡੀ ਲੜਾਈ ਸਾਂਝੀ ਬਣਦੀ ਹੋਈ ਫਿਰ ਅਸੀਂ ਇਹਨੂੰ ਕਿਉਂ ਨਹੀਂ ਸਾਰੇ ਇਕੱਠੇ ਹੋ ਕੇ ਲੜਾ
3: सोने घर की निशानी होंदी है शानदार फ्लोरिंग जिथे कदम रखदिया ही तुहाडे मेहमान फ्लोरिंग कंपनी का पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंद की फ्लोरिंग का समान फ्लोरिंग

0: ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ, ਕਾਰਪੇਟ ਐਮਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
1: नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका, जिथे बनाए जा सकदे ने 3 टाउन हाउस। एना ही नहीं, एना तिना दे नाल लीगल बेसमेंट सुइट भी बनाई जा सकती ने। बिल्डर्स ते इन्वेस्टर्स लई है शानदार मौका, फ्यूचर रेंटल इनकम लई है ए एक बहुत वधिया ऑप्शन। वधेरे जानकारी लई कॉल कर सकदे हो इमे नू 403-617-2111 ते अमन गिल नू भी कॉल कर सकदे हो 403-479-7007 ते। बिल्डिंग परमिट पहला तो ही अप्रूव्ड है। रोड ते नवा ट्रक चाड़न लई थब्बा नोटां दा लगदा है। होर ता होर ट्रकां दी इंश्योरेंस बंदे दा धुआं कढ दिंदी है ते दुहाइयां फिर बंदा पौंदा है।
2: सुनो सुनो सुनो, ट्रकिंग कंपनियां दे मालक ते ट्रक ओनर जरा ध्यान नाल सुनो। ट्रकां दी सस्ती इंश्योरेंस दा हल हुण आ गया। ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो। तजर्बेकार इंश्योरेंस ब्रोकर मानस पहुजा ते उन्हां दी टीम प्रोफेशनल सेवावां दिंदे हन। बेस्ट ट्रक इंश्योरेंस रेट्स लई याद रखो सोनिक इंश्योरेंस 587-832-1208।
3: की तुहाडे परिवार विच किसे नू होम केयर दी जरूरत है? अपने ही घर अंदर अपनी बोली विच होम केयर प्राप्त करन लई YYC होम केयर वालियां दा अगला संदेश सुनो।
4: सत श्री अकाल जी, मेरा नाम वीरपाल कौर टाटा, मैं फाउंडर हां YYC होम केयर सर्विसेज दी एंड मैं पैरामेडिका बाय प्रोफेशन। एट YYC होम केयर सर्विसेज असी घरां दे विच होम केयर प्रोवाइड करदे आं, जिदे विच असी सरकार नू सिद्धा बिल करदे आं अंडर क्लाइंट डायरेक्टेड होम केयर इनवाइसी प्रोग्राम। इहदे लई गवर्नमेंट फंडिंग हैगी आ। उहदे लई तुहानू कोई भी क्वेश्चन होण तुसी सानू फोन कर सकदे आं 825-760-0983 ते। थैंक यू।
5: ਉਰਾਂ ਸਾਹਿਬ, ਤੁਸੀਂ ਕਮਿਊਨਿਸਟ ਵਿਚਾਰਾਂ ਦੇ ਰਹੇ ਹੋਗੇ, ਹੈ ਨਾ, ਕਮਿਊਨਿਜ਼ਮ ਨੂੰ ਤੁਸੀਂ ਜਾਣਦੇ ਰਹੇ ਹੋਗੇ। ਕਾਰਲ ਮਾਰਕਸ ਇੱਕ ਗੱਲ ਕਹਿੰਦਾ ਸੀ ਕਿ ਸੁਸਾਇਟੀ ਜਦੋਂ ਸਭ ਤੋਂ ਜ਼ਿਆਦਾ ਸੰਕਟ 'ਚ ਹੋਊਗੀ ਉਹਦੇ ਸੈਂਟਰ 'ਚ ਲੈਫਟ ਹੋਊਗਾ, ਯਾਨੀ ਉਹਨੂੰ ਲੀਡ ਲੈਫਟ ਕਰੂਗਾ। ਪਰ ਅਸੀਂ ਦੇਸ਼ 'ਚ ਹਾਲਾਤ ਉਲਟੇ ਦੇਖ ਰਹੇ ਹਾਂਗੇ, ਪੰਜਾਬ 'ਚ ਵੀ। ਮੈਂ ਤਾਂ ਕਹੂੰਗਾ ਕਿ ਸੰਕਟ ਇੰਨੇ ਵੱਡੇ ਨੇ, ਲੈਫਟ ਦੀ ਜਿਹੜੀ ਲੀਡ ਕਰਨ ਵਾਲੀ ਫੋਰਸ ਆ ਉਹ ਹਾਸ਼ੀਏ 'ਤੇ ਪਈ ਹੈ, ਚਾਹੇ ਉਹ ਪਾਰਲੀਮੈਂਟਰੀ ਲੈਫਟ ਆ ਜਾਂ ਉਹ ਆਰਮਡ ਲੈਫਟ ਆ।
6: ਨੇ ਜਦੋਂ ਲਿਖਿਆ ਉਦੋਂ ਆਪਣੀਆਂ ਹਾਲਤਾਂ ਮੁਤਾਬਕ ਉਹਨਾਂ ਦਾ ਜਾਇਜ਼ਾ ਸੀਗਾ ਲੈਫਟ ਦੇ ਵਿੱਚ, ਇਹ ਇਸ ਗੱਲ 'ਚੋਂ ਵੀ ਲੋੜ ਹੋਊਗੀ ਜੀ, ਮਤਲਬ ਇਸ ਉਹਦੇ ਉਹਦੇ ਅੰਗ ਸੰਗ ਹੋਊਗਾ ਲੈਫਟ, ਇੱਕ ਵਿਚਾਰਧਾਰਕ ਲੋੜ। ਅਤੇ ਆਪਾਂ ਇਸ ਵੇਲੇ ਪੂਰੇ, ਤੁਸੀਂ ਵੀ ਬੈਠਦੇ ਜਾਣਦੇ ਹੋ, ਅਸੀਂ ਵੀ ਜਾਣਦੇ ਹਾਂ, ਆਪਾਂ ਪੂਰੇ ਕ੍ਰਾਈਸਿਸ 'ਚ ਬੈਠੇ ਹਾਂ। ਕ੍ਰਾਈਸਿਸ ਜਦਵਿੰਦਰ ਇੱਕ ਪਾਸਿਓਂ ਕਦੇ ਨਹੀਂ ਸ਼ੁਰੂ ਹੁੰਦਾ। ਕ੍ਰਾਈਸਿਸ ਜਦੋਂ ਆਉਂਦਾ ਨਾ, ਕ੍ਰਾਈਸਿਸ ਸਾਰੇ ਘਰਾਂ ਦੇ ਵਿੱਚ। ਤੁਸੀਂ ਇਹ ਦੇਖੋ ਵੀ ਆਪਾਂ ਇੱਕ ਘਰ 'ਚ ਬੈਠੇ ਹਾਂ, ਘਰ ਦੀ ਆਰਥਿਕ ਇਕੋਨਮੀ ਟੁੱਟ ਗਈ, ਹਾਲਤ ਟੁੱਟ ਜੇ ਤਾਂ ਘਰ ਦੇ ਵਿੱਚ ਬੇਲੋੜੇ ਕਲੇਸ਼ ਵੀ ਹੋ ਜਾਣਗੇ ਅਤੇ ਨਸ਼ੇ ਦੀ ਵਰਤੋਂ ਵੀ ਵੱਧ ਹੋ ਜੂਗੀ, ਆਪਸ ਵਿੱਚ ਝਗੜੇ ਝੋੜੇ ਵੀ, ਰਿਸ਼ਤੇ ਵੀ ਵਿਗੜ ਜਾਣਗੇ, ਸਮਾਜਿਕ ਰਿਸ਼ਤੇ ਵੀ ਆਪਸ ਵਿੱਚ ਵਿਗੜ, ਰਿਸ਼ਤੇਦਾਰਾਂ ਨੂੰ ਟੁੱਟ ਟਿਆ ਵੀ ਹੋ ਜਾਂਦਾ ਹੁੰਦਾ। ਯਾਨੀ ਸਮਾਜਿਕ ਵੀ ਗਿਆ, ਆਰਥਿਕ ਵੀ ਗਿਆ, ਅੱਗੇ ਸਾਡੇ ਘਰ ਦਾ ਮੁਖੀ ਕੌਣ ਹੋਵੇ, ਕਿਹੜਾ ਕਬੀਲ ਦਲੀ ਝਵੇਤ ਵੀ ਰੌਲੇ ਪੈਂਦੇ ਨੇ, ਵੀ ਇਹ ਵੀ ਗਿਆ। ਯਾਨੀ ਤਿੰਨੇ ਗੱਲਾਂ ਇਹਦੇ ਵਿੱਚ, ਇਹ ਕ੍ਰਾਈਸਿਸ ਦੇ ਵਿੱਚੋਂ ਤਿੰਨੇ ਗੱਲਾਂ ਜਾਂਦੀਆਂ, ਸਿਆਸੀ ਸੰਕਟ ਵੀ, ਸਮਾਜਿਕ ਸੰਕਟ ਵੀ ਤੇ ਆਰਥਿਕ ਸੰਕਟ ਵੀ, ਇਹ ਪੈਰਲਲ ਚੱਲਦੇ ਹੁੰਦੇ ਨੇ ਤਿੰਨੇ। ਇਹਨਾਂ ਦੇ ਸੰਕਟਾਂ ਦੇ ਵਿੱਚੋਂ ਹੀ ਇਹਦਾ ਹੱਲ ਨਿਕਲਣਾ ਹੁੰਦਾ। ਜਿਹੜੀ ਤੁਸੀਂ ਕਹਿੰਦੇ ਵੀ ਲੈਫਟ ਅਗਵਾਈ ਕਰੂ, ਲੈਫਟ ਕੋਈ ਬੰਦਾ ਨਹੀਂ ਹੈ, ਲੈਫਟ ਇੱਕ ਵਿਚਾਰਧਾਰਾ ਹੈ। ਇੱਕ ਵਿਚਾਰਧਾਰਾ ਤੇ ਖੜ ਕੇ ਕੋਈ ਵੀ ਬੰਦਾ ਇਹਦੀ ਅਗਵਾਈ ਕਰਕੇ, ਇੱਕ ਧਿਰ ਦੀ ਅਗਵਾਈ ਕਰਕੇ ਕੋਈ ਨਿਕਲਦੀ ਹੈ ਇਹ ਧਿਰ ਜਿਹੜੀ ਇਹਦੀ ਇਹ ਅਗਵਾਈ ਕਰੇ ਵੀ ਯਾਰ ਇੱਥੇ ਘੱਟੋ ਘੱਟ ਇਹੋ ਜਿਹਾ ਸਮਾਜ ਸਿਰਜੋ ਜਿੱਥੇ ਮਨੁੱਖਤਾ ਦੀ ਕਦਰ ਹੋਵੇ, ਜਿਹੜੀ ਮਨੁੱਖਤਾ ਨੂੰ ਬਚਾਉਣ ਵਾਲੀ ਕੋਈ ਪਾਰਟੀ ਹੋਵੇ, ਜਿਹੜੀ ਲੋਕਾਂ ਨੂੰ ਬਰਾਬਰਤਾ ਦਾ, ਜਿਵੇਂ ਬਾਬੇ ਨਾਨਕ ਨੇ ਕਿਹਾ ਸੀ ਵੀ ਇੱਥੇ ਉਨ੍ਹਾਂ ਚਿਰ ਤੱਕ ਇੱਥੇ ਸ਼ਾਂਤੀ ਨਹੀਂ ਹੋ ਸਕਦੀ ਜਿੰਨਾ ਚਿਰ ਤੱਕ ਇੱਥੇ ਇੱਕ ਵੱਡੇ ਛੋਟੇ ਦਾ ਪਾੜਾ ਰਹੂਗਾ। ਇਹ ਉਹ ਨੀਤੀ ਪੋਲਸੀ ਨੂੰ ਮਾਰਕਸ ਨੇ ਕਿਹਾ ਸੀ ਵੀ ਇਹਨੂੰ

0: ਮਾਰਕਸ ਨੇ ਵੀ ਇਹ ਇਹਦੀ ਲੋੜ ਉਦੋਂ ਪਊ, ਇਹੀ ਗੱਲ ਅਗਵਾਈ ਕਰੂਗੀ। ਅੱਜ ਹਰ ਇੱਕ ਬੰਦੇ ਦੇ ਫਿੱਟੇ ਬੈਠਦੀ ਹੈ ਵੀ ਯਾਰ ਜਿਹੜਾ ਪਹਾੜ ਹੈ ਗਰੀਬੀ ਤੇ ਅਮੀਰ ਇੰਨਾ ਵੱਧ ਗਿਆ ਵੀ ਇਹਦੇ 'ਚ ਕਿਤੇ ਸ਼ਾਂਤੀ ਰਹੇ, ਜੰਗਾਂ ਵੀ ਇੱਥੋਂ ਨਿਕਲਦੀਆਂ ਨੇ, ਲੜਾਈਆਂ ਵੀ ਇੱਥੇ ਹੁੰਦੀਆਂ ਨੇ। ਇਹ ਜਿਹੜਾ ਪਹਾੜ ਹੈ ਜਿੰਨਾ ਚਿਰ ਇਹ ਮਿਟਦਾ ਨਹੀਂ ਉਨਾ ਚਿਰ ਮਨੁੱਖ ਦਾ ਖੁਸ਼ਹਾਲ ਨਹੀਂ ਹੋ ਸਕਦਾ।
1: ਮੈਂ ਇਹੀ ਕਹਿ ਰਿਹਾ ਨਾ, ਜੰਗ ਦਾ ਮਾਹੌਲ ਹੈ, ਜੰਗ ਦੇ ਮਾਹੌਲ 'ਚ ਕਿਹਾ ਜਾਂਦਾ ਰੈਵੋਲੂਸ਼ਨ ਹੁੰਦੇ ਨੇ ਦੁਨੀਆਂ 'ਤੇ, ਸੈਕਿੰਡ ਵਰਲਡ ਵਾਰ ਦੇ ਟਾਈਮ ਇਹ ਗੱਲਾਂ ਹੋਈਆਂ। ਜੰਗ ਦੇ ਮਾਹੌਲ 'ਚ, ਕ੍ਰਾਈਸਿਸ ਦੇ ਮਾਹੌਲ 'ਚ ਲੈਫਟ ਉਹਦੇ ਸੈਂਟਰ 'ਚ ਕਿਉਂ ਨਹੀਂ ਆ? ਜਾਂ ਤੁਸੀਂ ਮੰਨਦੇ ਹੋ ਹੈ ਕੀ, ਤੁਸੀਂ ਮੰਨਦੇ ਹੋਗੇ ਕਿ ਲੈਫਟ ਅੱਜ ਲੀਡਿੰਗ ਕਪੈਸਿਟੀ 'ਚ ਹੈਗਾ ਗਾ ਇੰਡੀਆ ਦੇ ਅੰਦਰ ਅਗਰ ਕ੍ਰਾਈਸਿਸ ਖੜਾ ਹੋ ਜਾਂਦਾ?
0: ਮੈਂ ਇਹਦਾ ਤੁਹਾਨੂੰ ਰਿਪੀਟ ਕਰ ਰਿਹਾ ਉਸ ਗੱਲ 'ਤੇ ਵੀ ਬਹੁਤ ਵੱਡਾ ਸੰਕਟ ਆ ਸਾਡੇ ਸਾਹਮਣੇ। ਜੇ ਲੈਫਟ ਹੁੰਦਾ ਤਾਂ ਲੈਫਟ ਲੀਡ ਕਰ ਲੈਂਦਾ, ਸੰਕਟ ਆ ਸਾਡਾ ਇਹ। ਤੁਸੀਂ ਇਹਨੂੰ ਦੱਸੋ, ਚਲੋ ਆਪਾਂ ਇੱਕ ਲੈਫਟ ਦੀ ਗੱਲ ਕਰਦੇ ਹਾਂ ਕਿਉਂਕਿ ਸਾਡੀ ਇਹ ਲੋੜ ਹੈ, ਇਹ ਸਮਾਜ ਦੀ ਲੋੜ ਹੈ, ਇੱਕ ਵਿਚਾਰ ਹੈ ਲੈਫਟ। ਉਹ ਉਹਦੇ ਵਿਚਾਰ ਦੇ ਦੁਆਲੇ ਇਕੱਠੀ ਹੋਈ ਇੱਕ ਔਰਗੇਨਾਈਜੇਸ਼ਨ ਜਾਂ ਕੋਈ ਪਾਰਟੀ ਜਾਂ ਕੋਈ ਧਿਰ ਵੱਡੀ ਉਹ ਅਗਵਾਈ ਕਰਦੀ ਹੁੰਦੀ, ਫਿਰ ਤਾਂ ਸੰਕਟ ਹੱਲ ਹੀ ਹੋ ਗਿਆ ਹੁੰਦਾ। ਜਾਨੀ ਇਹ ਸੰਕਟ ਖੜਾ ਹੈ, ਇਹ ਇਹ ਲੋੜ ਖੜੀ ਹੈ। ਜਾਨੀ ਹੁਣ ਦੂਜੀ ਤੁਸੀਂ ਇਹ ਦੇਖੋ ਵੀ ਕਿਹੜੀ ਇਸ ਵੇਲੇ ਮਤਲਬ ਆਪਣੇ ਇਸ ਆਪਣੇ ਦੇਸ਼ ਦੇ ਵਿੱਚ ਕਿਹੜੀ ਪਾਰਟੀ ਹੈ ਜਿਹਦੇ ਤੋਂ ਆਪਾਂ ਇਹ ਆਸ ਕਰਦੇ ਹਾਂ ਵੀ ਉਹ ਕੋਈ ਇਸ ਕ੍ਰਾਈਸਿਸ ਦਾ ਹੱਲ ਕੱਢ ਦੂਗੀ? ਨਹੀਂ, ਆਪਾਂ ਪਿੰਡ ਦੇ ਵਿੱਚ ਬੈਠੇ ਹਾਂ, ਚਲੋ ਹੁਣ ਜੇ ਪਿੰਡ 'ਚ ਗੱਲ ਕਰਨੀ ਹੋਵੇ ਆਪਾਂ ਪਿੰਡ ਦੇ ਵਿੱਚ ਆਪਾਂ ਜੇ ਇੱਕੋ ਪਿੰਡ ਦੇ ਹੋਈ ਆਪਾਂ ਬੈਠ ਕੇ ਗੱਲਾਂ ਕਰੀਏ, ਯਾਦਵਿੰਦਰ ਜਾਨਾ ਪੰਚਾਇਤੀ ਚੋਣ ਆ ਰਹੀ ਹੈ, ਆਪਾਂ ਸਰਪੰਚ ਭਲਾ ਤੁਹਾਨੂੰ ਕਿਹੜਾ ਨਿਗਾਹ ਚਾਹੁੰਦਾ? ਤੁਸੀਂ ਜਦੋਂ ਪਿੰਡ 'ਚ ਨਿਗਾਹ ਮਾਰੋਗੇ, ਕ੍ਰਾਈਸਿਸ ਦੀ ਗੱਲ ਕਰਦਾ ਮੈਂ, ਤੁਸੀਂ ਜਦੋਂ ਪਿੰਡ 'ਚ ਨਿਗਾਹ ਮਾਰੋਗੇ ਤੁਸੀਂ ਕਹੋਗੇ ਪ੍ਰਧਾਨ ਯਾਰ ਮੈਨੂੰ ਤਾਂ ਕੋਈ ਬੰਦਾ ਸਰਪੰਚ ਹੀ ਨਹੀਂ ਦਿਖਦਾ। ਹੁਣ ਇਹਨੂੰ ਕ੍ਰਾਈਸਿਸ ਕਹਿੰਦੇ ਆ। ਜਿਵੇਂ ਆਪਾਂ ਹੁਣ ਕਹਿੰਦੇ ਵੀ ਲੈਫਟ ਦੀ ਲੋੜ ਹੈ, ਲੈਫਟ ਦਿਖੇ ਹੈ ਇਸ ਵੇਲੇ, ਲੈਫਟ ਦੀ ਅਗਵਾਈ ਕਰਨ ਦੀ ਜ਼ਰੂਰਤ ਹੈ ਇਸ ਵੇਲੇ, ਲੈਫਟ ਦੀ ਲੋੜ ਸੀ, ਨਹੀਂ ਹੈ ਇਸ ਵੇਲੇ, ਨਹੀਂ ਹੈ ਕਿਉਂਕਿ ਅਸੀਂ ਇਹਨੂੰ ਇਹਨੂੰ ਇਸੇ ਨੂੰ ਅਸੀਂ ਕ੍ਰਾਈਸਿਸ ਕਹਿੰਦੇ ਹਾਂ। ਕ੍ਰਾਈਸਿਸ ਦਾ ਮਤਲਬ, ਸੰਕਟ ਦਾ ਮਤਲਬ ਕੀ ਹੈ? ਸੰਕਟ ਤਾਂ ਸਿਆਸੀ ਸੰਕਟ ਵੀ ਹੈ ਨਾ ਜੀ। ਪਾਰਟੀਆਂ ਹੁਣ ਜਿਹੜੀਆਂ ਪਾਰਟੀਆਂ ਰਾਜ ਕਰਦੀਆਂ ਨੇ, ਜਿਵੇਂ ਹੁਣ ਆਪਾਂ ਪਿੱਛੇ ਜ਼ਿਕਰ ਕਰਕੇ ਹਟਿਆ ਵੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ, 5,00,000 ਕਰੋੜ ਰੁਪਇਆ ਕਰਜ਼ਾ ਕਰ ਦੇ ਸੂਬੇ ਸਿਰ ਹੋ ਗਿਆ, ਜਦੋਂ ਆਈ ਸੀ 3,00,000 ਸੀ। ਅਤੇ ਜਿਹੜੀ ਆਪਣੇ ਬੀਜੇਪੀ ਦੀ ਸਰਕਾਰ ਹੈ 2014 ਦੇ ਵਿੱਚ, ਇਹਦੇ ਕੋਲ 55,00,000 ਕਰੋੜ ਕਰਜ਼ਾ ਸੀ, ਅੱਜ 155,00,000 ਕਰੋੜ ਕਰਜ਼ਾ 2023 ਦੀ ਰਿਪੋਰਟ ਹੈ, 24 ਤੇ 25 ਲੰਘੇ ਦੋ, ਅਜੇ ਹੋਰ ਵੱਧ ਗਿਆ ਹੋਣਾ। ਯਾਨੀ ਕ੍ਰਾਈਸਿਸ, ਜਿਹਨੂੰ ਦੁਨੀਆਂ ਦਾ ਵੱਡਾ ਜਿਹੜਾ ਰਾਜਾ ਦੁਨੀਆਂ ਤੇ ਰਾਜ ਕਰਦਾ, ਜਿਹੜਾ ਬਹੁਤ ਅਮੀਰ ਮੁਲਕ ਕਹਿੰਦੇ ਆਪਾਂ, ਉਹਦੇ ਸਿਰ ਕਹਿੰਦੇ $38 trillion ਕਰਜ਼ਾ। ਯਾਨੀ ਦੁਨੀਆਂ ਦਾ ਇਹ ਕ੍ਰਾਈਸਿਸ, ਫਿਰ ਪੈਸਾ ਕਿਹਦੇ ਕੋਲ ਗਿਆ? ਪੈਸਾ ਕਾਰਪੋਰੇਟਾਂ ਕੋਲ। ਯਾਨੀ ਸਾਰਾ ਇਹ ਕ੍ਰਾਈਸਿਸ ਨੇ ਇਹਨਾਂ ਦੇ, ਜਿਹਦੇ ਹੁੰਦੇ ਨੇ ਇਕੱਠੇ ਉਦੋਂ ਸਾਰੇ ਇਕੱਠੇ ਹੀ ਆਉਂਦੇ ਨੇ ਇਹ ਕ੍ਰਾਈਸਿਸ। ਜਦੋਂ ਇੱਕ ਕ੍ਰਾਈਸਿਸ ਦਾ ਹੱਲ ਹੁੰਦਾ, ਜਦ ਫਰਜ਼ ਕਰ ਲਓ ਆਪਾਂ ਸਿਆਸੀ ਸੰਕਟ ਨੂੰ ਹੱਲ ਕਰ ਲਈਏ, ਕੋਈ ਧਿਰ ਅਗਵਾਈ ਕਰਨ ਵਾਲੀ ਆ ਜਾਵੇ, ਫਿਰ ਉਹ ਕ੍ਰਾਈਸਿਸ ਕਿੱਥੇ ਹੈ? ਇਹਨੂੰ ਹੱਲ ਕਰਨ ਵਾਸਤੇ ਇਕੋਨਮੀ ਕਿੱਥੇ ਪਈ ਹੈ? ਪੈਸਾ ਇਕੱਠਾ ਕਰਨਾ ਹੈ, ਉਹਦੇ ਵਾਸਤੇ ਕਾਨੂੰਨ ਕਿਹੋ ਜਿਹੇ ਬਣ, ਇਹਨਾਂ 'ਤੇ ਜ਼ਬਤ ਕਿਵੇਂ ਹੋਏ, ਇੱਕ ਸਰਕਾਰੀ ਖਜ਼ਾਨੇ ਕਿਵੇਂ ਭਰਨ, ਖੇਤੀ ਸੈਕਟਰ ਦੇ ਵਿੱਚ ਕਿੰਨੀ ਜ਼ਮੀਨ ਹੈ, ਉਹ ਕਿੰਨੇ ਲੋਕ ਖੇਤੀ ਕਰਨ ਵਾਲੇ ਨੇ, ਪਬਲਿਕ ਸੈਕਟਰ ਦੇ ਵਿੱਚ ਕਿੰਨੇ ਲੋਕ ਕੰਮ ਕਰਨਗੇ। ਇਹ ਬਕਾਇਦਾ ਬੇਸਿਕਲੀ ਪੋਲਿਸੀ ਬਣਦੀ ਹੈ, ਉਹ ਪੋਲਿਸੀ ਉਦੋਂ ਹੀ ਬਣਦੀ ਹੈ ਜਦੋਂ ਮਤਲਬ ਕੋਈ ਸੱਚੀ ਸੋਚ, ਸੁੱਚੀ ਸੋਚ ਲੈ ਕੇ ਇੱਧਰ ਨੂੰ ਤੁਰਨ ਵਾਲਾ ਹੈ।
1: ਅੱਛਾ, ਮੈਂ ਇਹਨੂੰ ਹੋਰ ਰਿਫਾਈਨ ਕਰ ਦੇਣਾ ਸਵਾਲ ਨੂੰ। 1905 'ਚ ਰਸ਼ੀਆ 'ਚ ਰੈਵੋਲਿਊਸ਼ਨ ਫੇਲ ਹੋ ਜਾਂਦਾ, 1917 'ਚ ਲੈਨਿਨ ਰੈਵੋਲਿਊਸ਼ਨ ਕਰ ਦਿੰਦਾ ਉੱਥੇ, 1936 'ਚ ਮਾਓ ਆ ਕੇ ਪਾਰਟੀ ਦੀ ਕਮਾਨ ਸੰਭਾਲਦਾ, 1949 'ਚ ਉਦੋਂ ਬਾਅਦ ਆਉਂਦੇ ਆਉਂਦੇ ਉਹਨੂੰ ਟਾਈਮ ਲੱਗਦਾ, ਲੀਡ ਕਰਦਾ, 1949 'ਚ ਉਹ ਰੈਵੋਲਿਊਸ਼ਨ ਕਰ ਦਿੰਦਾ। ਮਤਲਬ ਰੈਵੋਲਿਊਸ਼ਨ ਹੋਣ ਦੇ ਫੇਜ਼ ਹੋਰ ਵੀ ਮੈਂ ਤੁਹਾਨੂੰ ਕੰਬੋਡੀਆ 'ਚ ਛੋਟੇ ਛੋਟੇ ਨੇ, ਇੰਡੀਆ 'ਚ 100 ਸਾਲ ਹੋ ਗਿਆ ਕਿਉਂ ਨਹੀਂ ਹੋਇਆ? ਲੈਫਟ ਦਾ ਫੇਲੀਅਰ ਕੀ ਹੈਗਾ?
0: ਦੇਖੋ, ਹਰੇਕ ਦੇਸ਼ ਦੀ ਕੌਮ ਹਾਲਤ ਅਤੇ ਸਮਾਜਿਕ ਹਾਲਤ ਅਤੇ ਸਿਆਸੀ ਹਾਲਤ ਇੱਕੋ ਜਿਹੀ ਨਹੀਂ ਨਾ ਹੁੰਦੀ ਜੀ। ਜੇ ਹੁਣ ਰਸ਼ੀਆ ਦੀ ਹਾਲਤ ਨੂੰ ਦੇਖੀਏ, ਰਸ਼ੀਆ ਦੇ ਵਿੱਚ ਕਿਉਂ ਹੋ ਗਿਆ, ਵੱਡੀਆਂ ਪੋਲੀਟੀਕਲ ਅਤੇ ਡੂੰਘੀਆਂ ਗੱਲਾਂ ਨੇ ਇਹਦੇ ਬਾਰੇ, ਐਡਾ ਦਿਮਾਗ ਅਤੇ ਐਡਾ ਨੌਲੇਜ ਸਾਡੇ ਅਨਪੜ੍ਹ ਲੋਕਾਂ ਕੋਲ ਕਿੱਥੋਂ ਆਊਗਾ ਵੀ ਇੰਡੀਆ ਦੇ ਵਿੱਚ ਇਹ ਕ੍ਰਾਈਸਿਸ ਜਾਂ ਕਮਿਊਨਿਸਟ ਨੇ ਇਨਕਲਾਬ ਕਿਉਂ ਨਹੀਂ ਕੀਤਾ? ਅਤੇ ਇਨਕਲਾਬ ਹੋ ਵੀ ਜਾਂਦਾ ਕਿ ਕੱਚ ਘਾਟ ਜਿਹੜੀ ਹੈ, ਤੁਸੀਂ ਕਹਿੰਦੇ ਵੀ 1900 ਆਪਾਂ ਕਹਿੰਦੇ, ਦੇਖੋ 1905 ਦੇ ਵਿੱਚ ਰਸ਼ੀਆ ਦੇ ਵਿੱਚ ਇਨਕਲਾਬ ਹੋਇਆ, ਫ੍ਰਾਂਸ ਦੇ ਵਿੱਚ ਵੀ ਇਨਕਲਾਬ ਹੋਇਆ, ਉੱਥੇ ਫੇਲ ਹੋ ਗਿਆ, ਕਈ ਦੇਸ਼ਾਂ ਦੇ ਵਿੱਚ ਇਨਕਲਾਬ ਹੋ ਕੇ ਫੇਲ ਹੋ ਗਿਆ। ਚਾਈਨਾ ਦੇ ਵਿੱਚ 1936 ਤੋਂ ਸ਼ੁਰੂ ਹੋ ਕੇ 1949 ਦੇ ਵਿੱਚ ਜਾ ਕੇ ਮਾਓ ਨੇ ਕੀਤਾ, ਅਤੇ ਅਸੀਂ ਤਾਂ ਹੁਣ ਵੀ ਕਹਿੰਦੇ ਵੀ ਇੱਥੇ ਉਹ ਗੱਲ ਉੱਥੇ ਹੁਣ ਉੱਥੇ ਵੀ ਨਹੀਂ ਹੈਗੀ, ਉਹ ਵੀ
1: ਕੈਪੀਟਲਿਜ਼ਮ ਹੋ ਗਿਆ
0: ਪੂੰਜੀ, ਹਾਂ ਉਹ ਵੀ ਪੂੰਜੀਪਤੀ ਮੁਲਕ ਹੋ ਗਿਆ, ਸ਼ਰਮਾਏਦਾਰ ਮੁਲਕ ਹੋ ਗਿਆ, ਵੀ ਉਹ ਦੁਨੀਆਂ 'ਤੇ ਉਹਦਾ ਵੀ ਕਹਿੰਦੇ ਵੀ ਚੱਕਾ ਚੱਲਦਾ। ਨਹੀਂ ਉਹ ਨਹੀਂ, ਤੇ ਤਾਂ ਉਹ ਵੀ ਨਹੀਂ, ਇਸ ਵੇਲੇ ਤਾਂ ਆਪਾਂ ਕਿਊਬਾ ਨੂੰ ਮਾੜਾ ਮਾੜਾ ਲਾ ਪਾ ਕੇ ਕਹਿ ਸਕਦੇ ਹਾਂ ਮਾੜਾ ਮੋਟਾ। ਇਸ ਕਰਕੇ
1: ਇੱਥੇ ਦੀ ਕੋਈ, ਤੁਸੀਂ ਇੱਥੋਂ ਦੀ ਘਾਟ ਕਮੀ ਦੇਖਦੇ ਹੋ ਕੋਈ ਲੈਫਟ ਲੀਡਰਸ਼ਿਪ ਦੀ ਇੰਡੀਆ 'ਚ ਹਰ ਤਰ੍ਹਾਂ ਦੀ? ਕਿ ਇੰਡੀਆ ਦਾ ਲੈਫਟ

0: ਘੱਟ ਚੀਜ਼ਾਂ ਨੂੰ ਅੰਡਰਸਟੈਂਡ ਕਰਨ ਚ ਕੈਪੇਬਲ ਨਹੀਂ ਰਿਹਾ ਉਹਦੇ ਅੰਦਰ ਕੋਈ ਘੱਟ ਕਮੀ ਸੀ ਜਾਂ ਲੋਕਾਂ ਚ ਘੱਟ ਕਮੀ ਹੈ ਇੱਥੋਂ ਦੇ ਅੱਜ
1: ਦੇਖੋ ਇਸ ਗੱਲ ਨੂੰ ਜੋੜ ਕੇ ਨਾ ਮੈਂ ਇਹ ਮੇਰੇ ਮੈਂ ਜੇ ਤੁਹਾਨੂੰ ਇਹਨੂੰ ਐ ਕੱਢ ਕੇ ਦੱਸ ਦੇਵਾਂ ਵੀ ਇੱਥੇ ਪਈ ਹੈ ਮਤਲਬ ਓਡਾ ਤਾਂ ਹੈ ਨਹੀਂ ਦਿਮਾਗ ਆਪਣਾ
0: ਕਿਉਂਕਿ ਤੁਹਾਡਾ ਕਿਉਂ ਤਾਂ ਬਥੇਰੇ ਲੋਕ
1: ਨੇ ਮੇਰੇ ਮਤਲਬ ਕਹਿਣ ਮੁਤਾਬਕ ਇੰਨੀ ਗੱਲ ਹੈ ਇਹ ਗੱਲ ਵੀ ਜਿਹੜੀ ਮਤਲਬ ਜਿੱਥੇ ਯੋਗ ਅਗਵਾਈ ਵਾਲੀ ਧਿਰ ਸੀ ਮੈਂ ਤੁਹਾਨੂੰ ਇੱਕ ਯਾਦ ਕਰਾਉਣਾ ਚਾਹੁੰਦਾ ਵੀ ਮੈਂ ਛੋਟਾ ਜਿਹਾ ਹੁੰਦਾ ਸੀ ਇੱਥੇ 1952 ਦੇ ਵਿੱਚ ਇੱਥੇ ਪ੍ਰੈਸ ਇੱਕ ਬਹੁਤ ਵੱਡੀ ਕਾਨਫਰੰਸ ਹੋਈ 1952 ਚ 1952 ਚ ਗਿਆਨ ਸਿੰਘ ਰਾੜਾ ਦੀ ਸ਼ਾਇਦ ਹਕੂਮਤ ਸੀ ਪੈਪਸੂ ਸੀਗਾ ਇੱਥੇ ਉਹ ਤੁਸੀਂ ਤਾਂ ਆਏ ਵੀ ਨਹੀਂ ਹੋਵੋਗੇ
0: ਮੈਂ ਤਾਂ ਪੜ੍ਹਨ ਦਾ
1: ਹਾਂ ਤੇ
0: ਉਦੋਂ ਨਾ ਜੀ ਮੁੱਖ ਮੰਤਰੀ ਉਹ ਹੁੰਦੇ ਸੀ
1: ਉਦੋਂ ਸਾਡੇ ਸਾਰੇ ਪਿੰਡ ਦੇ ਵਿੱਚ ਸਾਡਾ ਪਿੰਡ ਦੇ ਵਿੱਚ ਪਹਿਲੀ ਵਾਰ ਦਫਾ 44 ਲੱਗੀ ਸਾਡੇ ਪਿੰਡ ਚ ਦਫਾ 44 ਲੱਗੀ ਤੇ ਜਿਹੜੇ ਕਮਿਊਨਿਸਟ ਸੀਗੇ ਇਹਨਾਂ ਦੇ ਬਰੰਟ ਸੀ ਇਹ ਬਰੰਟਡ ਆਗੂਆਂ ਨੇ ਸ਼ਾਜਰੀ ਸਟੇਸ਼ਨ ਲੱਗਦਾ ਸਾਡੇ ਉਦੋਂ ਰੇਲਾਂ ਰਾਹੀਂ ਆਉਣਾ ਸੀ ਉੱਥੋਂ ਉਤਰਨਾ ਸੀ ਇਹਨਾਂ ਸਾਰਿਆਂ ਨੇ ਉਦੋਂ ਮਤਲਬ ਸਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਘਰ ਨਹੀਂ ਸੀ ਜਿਹਦੇ ਲਾਲ ਝੰਡਾ ਨਹੀਂ ਸੀ ਹੁੰਦਾ ਜਿੰਨੇ ਬਰੰਟਡ ਸੀ ਜਿਹਨਾਂ ਨੂੰ ਗੋਲੀ ਦਾ ਆਰਡਰ ਸੀ ਫੜ ਕੇ ਗੋਲੀ ਮਾਰ ਦਿਆਂਗੇ ਪੈਪਸੂ ਮਜਰਾ ਲਹਿਰ ਦਾ ਸੀਗਾ ਕੁਸ਼ਨ ਚੱਲਿਆ ਹੋਇਆ ਤੋਂ ਉਹ ਇੱਥੇ ਸਾਡੇ ਪਿੰਡ 'ਚ ਹੀ ਰਹਿੰਦੇ ਹੁੰਦੇ ਆਪਣਾ ਇੱਥੇ ਜਿਹੜੇ ਘਰ ਪਾਇਆ ਹੋਇਆ ਅਤੇ ਪਿਛਲੇ ਪਾਸੇ ਅੱਗੇ ਸਾਡੇ ਮੇਰੇ ਤਾਇਆ ਜੀ ਦੇ ਮੁੰਡੇ ਨੂੰ ਘਰ ਆ ਗਿਆ ਉੱਥੇ ਸਾਡਾ ਚਵਾਰਾ ਹੁੰਦਾ ਇੱਕ ਬਰੰਟਡ ਤਾਂ ਸਾਡਾ ਜਿਹਨੂੰ ਗੋਲੀ ਦਾ ਹੁਕਮ ਸੀ ਉਹ ਇੱਕ ਮਹੀਨਾ ਸਾਡੇ ਘਰੇ ਰਿਹਾ ਇੱਥੇ
0: ਤੇਜਾ ਸਿੰਘ ਸੁਤੰਤਰ ਵੀ ਐਕਟਿਵ ਸੀ ਉਹ
1: ਤੇਜਾ ਸਿੰਘ ਸੁਤੰਤਰ ਐਕਟਿਵ ਸੀ ਜੀ ਉਹ ਤੇਜਾ ਸਿੰਘ ਸੁਤੰਤਰ ਦੇ ਬਰੰਟ ਸੀ ਉਹ ਮਤਲਬ ਬਰੰਟਡ ਹੁੰਦੇ ਉਹਨੂੰ ਗੋਲੀ ਦਾ ਹੁਕਮ ਸੀ
0: ਲਾਲ ਪਾਰਟੀ ਸੀ
1: ਲਾਲ ਪਾਰਟੀ ਗੋਲੀ ਦਾ ਹੁਕਮ ਉਹ ਇੱਥੇ ਕਾਨਫਰੰਸ ਦੇ ਵਿੱਚ ਬੋਲ ਕੇ ਗਿਆ ਜੀ ਉਹ ਜਾਨੀ ਉਦੋਂ ਇਹ ਸੀ ਵੀ ਦੁਨੀਆਂ ਦੇ ਵਿੱਚ ਮਤਲਬ ਜਦ ਕਮਿਊਨਿਜ਼ਮ ਤਾਂ ਆਇਆ ਕਿ ਆਇਆ ਪਾਕਿਸਤਾਨ ਹਿੰਦੁਸਤਾਨ ਦੇ ਵਿੱਚ ਇਨਕਲਾਬ ਆਇਆ ਆ ਗਿਆ ਇੱਥੇ ਤਾਂ ਸਰਮਾਏਦਾਰੀ ਪ੍ਰਬੰਧ ਖੜੀ ਨਹੀਂ ਸਕਦਾ ਕਿਉਂਕਿ ਅੰਦਰ ਦੀਆਂ ਹਾਲਤਾਂ ਕਮਿਊਨਿਸਟਾਂ ਦੀਆਂ ਇਹ ਸੀਗੀਆਂ ਜਿੱਥੇ ਕੋਈ ਕਮਿਊਨਿਸਟ ਮਿਲਦਾ ਉਹਨੂੰ ਐਂ ਕਹਿੰਦੇ ਬੜੀ ਇੱਜ਼ਤ ਹੁੰਦੀ ਉਹਦੀ ਵੀ ਆਹ ਕਾਮਰੇਡ ਆ ਹੁਣ ਤਾਂ ਕਾਮਰੇਡ ਮਤਲਬ ਲੀਹ ਛੱਡ ਕੇ ਲਾਈਨ ਛੱਡ ਗਏ ਰਸਤਾ ਜਿਹੜੀ ਜਦੋਂ ਗੱਡੀ ਲੀਹ ਤੋਂ ਉਤਰ ਗਈ ਨਾ ਜੀ ਉਹ ਕਿੱਧਰ ਜਾ ਕੇ ਡਿੱਗਦੀ ਆ ਮੈਨੂੰ ਲੱਗਦਾ ਵੀ ਸੈਂਕੜੇ ਵਰੇ ਉਹ ਪਿੱਛੇ ਜਾ ਵੜੀ ਜਿਹੜੀ ਹਾਲਤ ਮੈਂ ਜਿੰਨੀ ਕੁ ਜਾਣਕਾਰੀ ਮੈਨੂੰ ਹੈ ਮਤਲਬ ਉਦੋਂ ਮੈਂ ਜਦੋਂ ਛੋਟਾ ਹੁੰਦਾ ਸੀ ਮਤਲਬ ਉਦੋਂ ਸਾਡੇ ਇੱਥੇ ਗਿਆਨੀ ਗੁਰਬਚਨ ਸਿੰਘ ਹੁੰਦਾ ਸੀ ਉਹ ਇਲੈਕਸ਼ਨ ਮੌਜ ਨਾਲ ਜਿੱਤ ਗਿਆ ਉਹ ਐਂ ਸੀ ਇੱਧਰ ਸਾਡੇ ਇਲਾਕੇ 'ਚ ਐਂ ਲੱਗਦਾ ਹੁੰਦਾ ਵੀ ਗੁਰਬਚਨ ਹੁਣ MLA ਬਣ ਗਿਆ ਇਹ ਤਾਂ ਭਾਵੇਂ ਜਿੰਨੀ ਵਾਰੀ ਮਰਜ਼ੀ ਖੜਾ ਹੋ ਜਾਏ ਇੱਥੇ ਤਾਂ ਹੀ ਜਿੱਤਿਆ ਕਰੂਗਾ ਅਤੇ ਕਿੰਨੇ ਲੋਕ ਸੀ ਸਾਡੇ ਜਿਹਦੇ ਉਦੋਂ ਜਿੱਤੇ ਉਦੋਂ ਕਮਿਊਨਿਸਟ ਦੀ ਲਹਿਰ ਸੀ ਜਿਹੜੀ ਇਹ ਲੀਹ 'ਤੇ ਸੀ ਲਾਈਨ 'ਤੇ ਸੀ ਲੱਗੀ
0: ਲਾਈਨ ਤੋਂ ਲੈ ਗਈ
1: ਜਦੋਂ ਲਾਈਨ ਤੋਂ ਲੈ ਗਈ ਨਾ ਜੀ ਉਹ ਇਸ਼ੂ ਛੱਡ ਗਏ
0: ਐਂ ਕਿਸ ਨੇ ਕਾਮਰੇਡਾਂ ਦੀ ਗੱਡੀ
1: ਜਿਹੜੀ
0: ਗੱਲ ਆ ਗਈ ਦੁਨੀਆਂ ਚ ਸਰਮਾਏਦਾਰੀ ਦਾ ਜਲੂਸ ਨਿਕਲਿਆ ਪਿਆ ਸੰਕਟ ਚ ਬਹੁਤ ਵੱਡੇ ਚ ਵੈਲਫੇਅਰ ਸਟੇਟ ਜਿਹੜੀ ਬਣਾਈ ਸੀਗੀ ਯੂਰਪ ਚ ਉਹਦਾ ਜਲੂਸ ਨਿਕਲ ਗਿਆ ਡੈਮੋਕਰੇਸੀ ਦਾ ਵੀ ਤਕਰੀਬਨ ਜਲੂਸ ਨਿਕਲਿਆ ਪਿਆ ਟਰੰਪ ਨੂੰ ਤੁਸੀਂ ਦੇਖ ਰਹੇ ਹੋ ਉਹਨੇ ਜਲੂਸ ਕੱਢਤਾ
1: ਨਾਟੋ ਦੇਸ਼ਾਂ ਦਾ ਜਲੂਸ ਨਿਕਲ ਗਿਆ
0: ਨਾਟੋ ਦਾ ਜਲੂਸ ਨਿਕਲ ਗਿਆ ਕਾਮਰੇਡ ਪਹਿਲਾਂ ਫੇਲ ਹੋ ਗਏ ਹੁਣ ਨਵਾਂ ਕੁਛ ਬਣਦਾ ਜਿਹੜਾ ਜਿਹੜੀ ਆਪਾਂ ਗੱਲ ਵੀ ਨਵਾਂ ਬਣਦਾ ਨਜ਼ਰ ਨਹੀਂ ਮਤਲਬ ਉਹ ਮੈਂ ਤਾਂ ਕਹਿਣਾ ਕਿਉਂਕਿ ਸੰਕਟ ਤਾਂ ਸਾਰੇ ਆ ਇਹ ਨਹੀਂ ਕੱਲੇ ਕਾਮਰੇਡ ਨੇ ਗੇ ਮੈਂ ਕਹਿੰਦਾ ਹੁਣ ਕਈ ਵਾਰ ਸਿੱਖ ਪੋਲੀਟਿਕਸ ਤੇ ਵੀ ਗੱਲ ਹੁੰਦੀ ਉਹਨਾਂ ਨੂੰ ਸਿੱਖ ਪੋਲੀਟਿਕਸ ਦੇ ਅੰਦਰ ਇੱਕ ਅਲੱਗ ਕ੍ਰਾਈਸਿਸ ਦਿਖ ਰਿਹਾ ਹੈਗਾ ਹਰ ਤਾਂ ਕ੍ਰਾਈਸਿਸ ਹੀ ਕ੍ਰਾਈਸਿਸ ਨੇ ਅਲਟਰਨੇਟਿਵ ਕਿਤੇ ਨਹੀਂ ਹੈ
1: ਹੁਣ ਮੈਂ ਬਾਅਦ ਚ ਜਿਵੇਂ ਇਟਲੀ ਦੇ ਤੁਸੀਂ ਫਿਲਾਸਫਰ ਦੀ ਗੱਲ ਕੀਤੀ ਹੋਈ ਹੈ ਨਾ ਜੀ ਇੱਕ ਤਾਂ
0: ਆਪਦੀ
1: ਤਾਕਤ ਰੱਖਣ ਨੂੰ ਤਿਆਰ ਆਇਆ ਵੀ ਮੈਂ ਤਾਕਤ ਰੱਖਾਂ ਸੱਤਾ ਹਾਸਲ ਕਰਾਂ ਤਾਕਤ ਰੱਖਾਂ ਇੱਕ ਨਵਾਂ ਸੂਰਜ ਚਾੜਨ ਵਾਸਤੇ ਸੰਘਰਸ਼ ਕਰ ਰਿਹਾ ਲੜ ਰਿਹਾ ਤੇ ਇਸ ਤਾਕਤ ਨੇ ਇਸ ਤਾਕਤ ਨੂੰ ਦੱਬ ਕੇ ਆਪਦੇ ਆਪ ਨੂੰ ਬਰਕਰਾਰ ਰੱਖਣਾ ਹੋਣਾ ਗੁੰਜਾਇਸ਼ ਹੈ ਨਹੀਂ ਇਹਦੀ ਇਹਦੇ ਦਿਨ ਪੁੱਗੇ ਪਏ ਆ ਹੁਣ ਹਾਲਤ ਇਹ ਬਣੀ ਹੋਈ ਹੈ ਸ਼ੈਤਾਨ ਵਾਲੇ ਪੀਰੀਅਡ ਦੇ ਵਿੱਚ ਕੌਣ ਬਾਜੀ ਉੱਤੋਂ ਦੀ ਮਰ ਜਾਂਦਾ ਹੁਣ ਸਵਾਲ ਸਿਰ ਪਏ ਹੋਏ ਆ ਇੱਥੇ ਸੰਕਟ ਆ ਕੇ ਨੇ ਮੁੱਕਣਾ ਇਹ ਨਹੀਂ ਵੀ ਹਨੇਰਿਆਂ ਤੋਂ ਬਾਅਦ ਸੂਰਜ ਨਹੀਂ ਚੜ੍ਹਦਾ ਸੂਰਜ ਨੇ ਤਾਂ ਚੜ੍ਹਨਾ ਸੂਰਜ ਨੇ ਚੜ੍ਹਨਾ ਮੈਂ ਜਿੱਥੇ ਉਹ ਪਹਿਲਾਂ ਜਿਹੜੇ ਆਪਾਂ ਗੱਲਾਂ ਚੱਲਦੀਆਂ ਸੀ ਵੀ ਉਹ ਦੇਰ ਹੋ ਗਈ ਦੂਰ ਚਲੀ ਗਈ ਅਤੇ ਇਹ ਉਹ ਵਕਤ ਹੈ ਇਸ ਵਕਤ ਦੀ ਉਡੀਕ ਤਾਂ ਸਾਨੂੰ ਕਰਨੀ ਪਊਗੀ ਅਤੇ ਇਹਦੇ ਨਾਲ ਤਾਂ ਜਿਹੜੇ ਸੰਕਟ ਆਉਣਗੇ ਸਾਹਮਣਾ ਕਰਨਾ ਹੀ ਪਊਗਾ ਇਹਦੀ ਖਾਤਰ ਤਾਂ ਸੰਘਰਸ਼ਾਂ ਵਾਸਤੇ ਹਰ ਵੇਲੇ ਆਪਾਂ ਨੂੰ ਤਿਆਰ ਰਹਿਣਾ ਹੀ ਪਊਗਾ ਆਪਣੇ ਕੋਲ ਕਿੰਨੇ ਕੁ ਦਿਨ ਨੇ ਜਦਵਿੰਦਰ ਇਹ ਤਾਂ ਹੁਣ ਆਪਾਂ ਨੂੰ ਨਹੀਂ ਪਤਾ ਪਰ ਆਪਣੇ ਕੋਲ ਜਿੰਨੇ ਦਿਨ ਹੈਗੇ ਆਪਾਂ ਨੂੰ ਇੱਧਰ ਲਾਉਣੇ ਚਾਹੀਦੇ
0: 80 ਸਾਲ ਦੇ ਹੋ ਗਏ ਗ੍ਰਾਮ ਸਾਹਿਬ
1: ਬਿਲਕੁਲ ਬਿਲਕੁਲ
0: ਕਿੰਨੇ ਸਾਲ ਹੋ ਗਏ ਸੰਘਰਸ਼ ਕਰਦੇ ਨੇ 40
1: ਹਾਂਜੀ ਮੈਂ ਤੱਕ 77 ਜਾਂ 76 ਚ ਫੜ ਲਿਆ ਸੀ 80 ਚ ਮੈਂ ਮੈਂਬਰਸ਼ਿਪ ਲੈ ਗਈ BBKU ਦੀ ਮੈਂਬਰਸ਼ਿਪ ਲੈ ਲਈ
0: ਅਬਰਾਹਮ ਸਾਹਿਬ ਵੈਸੇ ਤਾਂ ਤੁਸੀਂ ਤੁਹਾਡੀ ਜਥੇਬੰਦੀ ਸਿਆਸਤ ਚ ਹਿੱਸਾ ਨਹੀਂ ਲੈਂਦੀ ਡਾਇਰੈਕਟ ਚ 27 ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਪੰਜਾਬ ਚ 2027 ਚ ਕੀ ਹੋਣ ਜਾ ਰਿਹਾ

0: ਦੇਖੋ ਜਸਵਿੰਦਰ, ਸਾਡੀ ਇਹ ਇੱਕ ਸਾਡੀ ਇਹ ਨੀਤੀ ਪੋਲਸੀ ਹੈ ਜਿਹੜੀ ਅਸੀਂ ਸੋਚਦੇ ਹਾਂ, ਪਤਾ ਨਹੀਂ ਠੀਕ ਹੈ ਕਿ ਗਲਤ, ਅਸੀਂ ਜੋ ਸੋਚਦੇ ਹਾਂ, ਕਿਉਂਕਿ ਕਿਸੇ ਕੋਈ ਇਹਨੂੰ ਕਿਸੇ ਤਰੀਕੇ ਨਾਲ ਲੈਂਦਾ, ਕੋਈ ਇਹਨੂੰ ਕਿਸੇ ਤਰੀਕੇ ਨਾਲ ਲੈਂਦਾ। ਸਾਨੂੰ ਇਹ ਵੀ ਇੱਥੇ ਜਿਹੜੀ ਵੀ ਸਰਕਾਰਾਂ ਸਾਨੂੰ ਬਦਲਦੇ ਹਾਂ, ਅੱਜ ਸਰਕਾਰ ਬਦਲਦੇ ਹਾਂ ਨਾ, ਬੰਦੇ ਬਦਲਦੇ ਹਾਂ, ਪੋਲਸੀ ਤਾਂ ਨਹੀਂ ਬੇਸਿਕਲੀ ਬਦਲੀ ਬਦਲੀ ਜਾਂਦੀ। ਅਤੇ ਜਿਹੜੀਆਂ ਸਰਕਾਰਾਂ ਇੱਥੇ ਆਉਂਦੀਆਂ ਨੇ ਉਹ ਸਿਰਫ ਇਹੀ ਲਾਰੇ ਲਾ ਕੇ ਆਉਂਦੀਆਂ ਨੇ ਕਿ ਅਸੀਂ ਤੁਹਾਨੂੰ ਤਨਖਾਹਾਂ ਵਧਾ ਦਿਆਂਗੇ, ਤੁਹਾਡੇ ਨੂੰ ਰੁਜ਼ਗਾਰ ਦੂਰ ਕਰ ਦਿਆਂਗੇ, ਤੁਹਾਨੂੰ ਫ੍ਰੀ ਰਾਸ਼ਨ ਦੇ ਦਿਆਂਗੇ। ਉਹ ਸਹੂਲਤਾਂ ਦਿੰਦੇ ਨੇ, ਬੇਸਿਕਲੀ ਪ੍ਰਿੰਸੀਪਲ 'ਤੇ ਖੜ੍ਹ ਕੇ ਤਾਂ ਕੋਈ ਚੋਣ ਨਹੀਂ ਲੜ ਰਿਹਾ। ਸਮਾਜ ਦੀਆਂ ਬੇਸਿਕ ਸਮੱਸਿਆਵਾਂ ਕੀ ਨੇ ਉਹ ਤਾਂ ਚੋਣ ਏਜੰਡੇ 'ਤੇ ਦੂਰ ਨੇ ਸਾਰਿਆਂ ਦੀਆਂ। ਜਿੰਨਾ ਚਿਰ ਇਹ ਨਹੀਂ ਹੁੰਦਾ ਵੀ ਜ਼ਮੀਨ 'ਤੇ ਖੜ੍ਹ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਕੋਈ ਪਾਰਟੀ ਫੜ ਕੇ ਇਹ ਬੇਸਿਕਲੀ ਸਮੱਸਿਆ ਦਾ ਹੱਲ ਕਰਨ ਵਾਸਤੇ ਅੱਗੇ ਨਹੀਂ ਵੱਧਦੀ ਕੋਈ ਪਾਰਟੀ, ਉਨਾ ਚਿਰ ਤੱਕ ਇੱਥੇ ਸਮਾਜ ਦਾ ਕਲਿਆਣ ਕੋਈ ਪਾਰਟੀ ਕਰ ਨਹੀਂ ਸਕਦੀ, ਜਿਹੜੀ ਮਰਜ਼ੀ ਬਦਲਦੀ। ਇਹ ਸਾਡੀ ਸਮਝ ਦਾ ਸਿੱਟ ਹੈ। ਇਸ ਕਰਕੇ ਅਸੀਂ ਕਹਿੰਦੇ ਵੀ ਇਸ ਕਰਕੇ ਲੋੜ ਇਹ ਹੈ ਜਨਤਾ ਸਾਡੀ ਅਵੇਅਰ ਕਿਵੇਂ ਹੋਵੇ, ਸਟੱਡੀ ਕਿਵੇਂ ਕਰਵਾਈਏ ਇਹਨਾਂ ਨੂੰ, ਪੜ੍ਹਨ ਕਿਵੇਂ, ਇਹ ਚੇਤਨਾ ਇਹਨਾਂ ਦੀ ਉੱਚੀ ਕਿਵੇਂ ਹੋ ਜਾਵੇ, ਇਹ ਪਰਖਣ ਲੱਗ ਜਾਣ ਲੋਕਾਂ ਨੂੰ। ਜਿਵੇਂ ਹੁਣ ਜਿਵੇਂ ਆਪਣਾ ਉਹ ਅੰਦੋਲਨ ਚੱਲਿਆ ਦਿੱਲੀ ਵਾਲੇ ਇੱਕ ਸਾਲ, ਉਹਨੇ ਲੋਕਾਂ ਦੀ ਜਿਹੜੀ ਚੇਤਨਤਾ ਹੈ ਜਾਂ ਉਹਨਾਂ ਦੀ ਸਿੱਖਿਅਤ ਕੀਤੇ ਨੇ ਲੋਕ, ਉਹਨੇ ਘੋਲ ਨੇ ਵੱਧ ਕੀਤੇ ਨੇ, ਸਵਾਲ ਕਰਨ ਲੱਗ ਗਏ ਲੋਕ, ਘੇਰਨ ਲੱਗ ਗਏ, ਮੁਜ਼ਾਹਰੇ ਤਾਂ ਵੀ ਕਰਨ ਲੱਗ ਗਏ, ਘੇਰ ਘਿਰਾਓ ਵੀ ਕਰਨ ਲੱਗ ਗਏ ਲੋਕ, ਐਜੀਟੇਸ਼ਨ ਦਾ ਰੂਪ ਵੀ ਆਉਣ ਲੱਗ ਗਿਆ, ਲੋਕਾਂ ਨੂੰ ਸਵਾਲ ਕਰਨ ਲੱਗ ਗਏ। ਉਹ ਅਵੇਅਰਨੈਸ, ਉਸ ਤਰ੍ਹਾਂ ਦੀ ਅਵੇਅਰਨੈਸ ਲੋਕਾਂ 'ਚ ਆਉਣ ਦੀ ਲੋੜ, ਲਿਆਉਣ ਦੀ ਲੋੜ ਪਊ।
1: ਅੱਛਾ, ਇਹ ਜੀ ਅਵੇਅਰਨੈਸ ਕੰਟੀਨਿਊਟੀ 'ਚ ਕਿਉਂ ਨਹੀਂ ਰਹਿੰਦੀ? ਉਦੋਂ ਤਾਂ ਸੀ, ਉਦੋਂ ਤਾਂ ਸਾਰਾ ਪੰਜਾਬ ਹੀ ਉੱਠ ਕੇ ਉੱਥੇ ਆ ਗਿਆ, ਮੁੜ ਕੇ ਹੁਣ ਤੁਸੀਂ ਇਕੱਠੇ ਕਰ ਲਓ ਕਿਸਾਨ ਲੀਡਰ ਵਿਚਾਰੇ, ਚੋਣਾਂ ਵੀ ਲੜੇ ਕਿਨੇ ਵੋਟੇ ਨਹੀਂ ਪਾਈਆਂ।
0: ਬਸ ਇਹੀ ਹੈ, ਕਿਉਂਕਿ ਲੋਕ ਜਥੇਬੰਧਕ ਘੇਰੇ 'ਚੋਂ ਲੋੜ ਪਈ, ਇੱਕ ਸਮੇਂ ਇਕੱਠੇ ਹੋ ਗਏ ਅਤੇ ਦੂਜੇ ਬਾਅਦ ਖਿਲਰ ਕੇ ਪੱਕਾ ਹਿੱਸਾ ਉਹਨਾਂ ਕੋਲ ਰਹਿ ਗਿਆ। ਉਹ ਆਏ ਆਪਦੀਆਂ ਲੋੜਾਂ ਪੂਰੀਆਂ ਕਰਕੇ, ਉਹਨਾਂ ਨੂੰ ਇੱਕ ਗੱਲ ਜਿਵੇਂ ਮੈਂ ਇਹਨੂੰ ਜੇ ਇਹਨੂੰ ਪਿੱਛੇ ਇੱਕ ਪਿੱਛੇ ਲੈ ਕੇ ਜਾਵਾਂ ਥੋੜ੍ਹਾ ਜਿਹਾ, ਤੁਹਾਨੂੰ ਮੈਂ ਦੱਸਾਂ ਵੀ ਜਦੋਂ ਮੈਂ ਤੁਹਾਨੂੰ ਕਿਹਾ ਵੀ ਕਮਿਊਨਿਸਟਾਂ ਦੀ ਬੜੀ ਚੜ੍ਹਤ ਸੀ, ਪੈਪਸ ਮਜਰਾ ਲਹਿਰ ਦਾ ਘੋਲ ਲੜਿਆ ਉਹਨਾਂ ਨੇ, ਸਕਸੈਸ ਘੋਲ ਸੀ, ਕਾਮਯਾਬ ਘੋਲ ਸੀ, ਕਾਮਯਾਬ ਘੋਲ ਦੇ ਵਿੱਚ ਲੜਿਆ ਅਤੇ ਲੋਕਾਂ ਨੇ ਦੇਖਿਆ ਜੋ ਕਿਹਾ ਉਹ ਕਰਤਾ, ਲੋਕਾਂ ਦਾ ਵਿਸ਼ਵਾਸ ਵੱਧ ਗਿਆ ਨਾ ਜੀ। ਜੇ ਉਸੇ ਪੋਲਸੀ ਦੇ ਖੜ੍ਹ ਕੇ ਅੱਗੇ ਘੋਲ ਨੂੰ ਵਧਾਉਂਦੇ ਹੋ, ਲੋਕਾਂ ਦਾ ਵਿਸ਼ਵਾਸ ਵੱਧਦਾ, ਲੋਕ ਹੋਰ ਜੁੜਦੇ, ਲਗਾਤਾਰਤਾ ਬਣੀ ਰਹਿੰਦੀ। ਇਹ ਜਿਹੜੇ ਅਸੀਂ ਹੁਣ ਘੋਲ ਚੱਲੇ ਚੱਕਿਆ ਸੀ, ਕਾਨੂੰਨ ਵਾਪਸ ਹੋ ਗਏ, ਲੋਕਾਂ ਦੀਆਂ ਕੋਈ ਲੋੜਾਂ, ਲਾਲਾ ਲਾਲਾ ਇਹ ਹੋ ਗਈ ਵੀ ਕਾਨੂੰਨ ਤਾਂ ਵਾਪਸ ਹੋ ਗਏ, ਹੁਣ ਕਾਹਦੇ ਵਾਸਤੇ ਲੜਦੇ ਹੋ? ਕਿਉਂਕਿ ਪੋਲੀਟੀਕਲ ਲੋਕਾਂ ਕੋਲ ਜਿਹੜੇ ਰਾਜਨੀਤਿਕ ਪਾਰਟੀਆਂ ਨੇ ਜਾਂ ਉਹਨਾਂ ਕੋਲ ਆਪਦੇ ਸੋਰਸ ਨੇ, ਉਹਨਾਂ ਦੇ ਆਪਦੇ ਸੋਰਸਾਂ ਨਾਲ ਉਹਨਾਂ ਨੇ ਕੀ ਪ੍ਰਚਾਰ ਕਰਨਾ? ਹੁਣ ਅੰਦੋਲਨ ਕਰਨ ਦਾ ਫਾਇਦਾ ਕੀ ਜੀ? ਹੁਣ ਤੁਸੀਂ ਅੰਦਰ ਧਰਨਾ ਕਾਹਦੇ ਵਾਸਤੇ ਲੈ ਬੈਠੇ ਹੋ? ਹੁਣ ਤੁਸੀਂ ਚੌਂਕਾਂ 'ਚ ਕਿਉਂ ਖੜੇ ਹੋ? ਵਿਦਿਆਰਥੀਆਂ ਨੂੰ ਕਹਿਣਗੇ ਕਾਨੂੰਨ ਵਾਪਸ ਹੋ ਗਏ, ਲੱਡੂ ਵੰਡਤੇ, ਭੰਗੜੇ ਪਾਤੇ, ਉੱਥੇ ਸਮਾਪ ਕਰਤਾ। ਇੰਨੀ ਮਤਲਬ ਸਮਰੱਥਾ ਨਹੀਂ ਸਾਡੀ ਵੀ ਅਸੀਂ ਇਸ ਚੇਤਨਾ ਨੂੰ ਉੱਥੇ ਹੋਰ ਗਾਹਾਂ ਵਧਾ ਕੇ ਉਹਨਾਂ ਨੂੰ ਇਹ ਕਹਿੰਦੇ ਵੀ ਆਹ ਤਾਂ ਇੱਕ ਸਮੱਸਿਆ ਦਾ ਹੱਲ ਹੋਇਆ, ਵੱਡੀਆਂ ਸਮੱਸਿਆਵਾਂ ਤਾਂ ਸਾਡੇ ਸਾਹਮਣੇ ਖੜੀਆਂ ਨੇ ਜਿਨ੍ਹਾਂ ਦੀ ਖਾਤਰ ਤੁਹਾਨੂੰ ਅੰਦੋਲਨ ਦਾ ਰੂਪ ਕੋਈ ਤੈਅ ਕਰਨਾ ਚਾਹੀਦਾ। ਤੁਸੀਂ ਵੀ ਆਪਦੇ ਹਿੱਸਿਆਂ ਨੂੰ ਜਥੇਬੰਦ ਕਰਕੇ ਆਪਦੇ ਆਪਦੇ ਖੇਤਰਾਂ 'ਚ ਲੜਾਈ ਸ਼ੁਰੂ ਕਰੋ। ਉਨੀ ਸਮਰੱਥਾ ਨਹੀਂ ਸੀ।
1: ਐਲੀਗੇਸ਼ਨ ਤੁਹਾਡੇ 'ਤੇ ਲੱਗਿਆ ਕਿ ਤੁਹਾਡੀ ਜਥੇਬੰਦੀ ਤਾਂ ਨਹੀਂ, ਜਿਹੜਾ ਤੁਹਾਡਾ ਕੇਡਰ ਹੈਗਾ ਉਹ ਆਮ ਆਦਮੀ ਪਾਰਟੀ ਨੂੰ ਭੁਗਤ ਗਿਆ ਸਾਰਾ?
0: ਹੋ ਸਕਦਾ ਭੁਗਤ ਗਿਆ ਹੋਵੇ, ਕਿਉਂਕਿ ਅਸੀਂ ਨਾ ਤਾਂ ਪੁੱਛਣ ਜਾਈਏ ਕਿਸੇ ਨੂੰ ਵੀ ਤੁਸੀਂ ਵੋਟ ਕਿਹਨੂੰ ਪਾਈ ਹੈ। ਇਹ ਤਾਂ ਹੁਣ ਜੇ ਆਉਣ ਵਾਲੇ ਹਿੱਸੇ 'ਚ ਜੇ ਸਾਡੇ ਕੋਲੋਂ ਤੁਸੀਂ ਸਵਾਲ ਕਰੋ ਵੀ 27 ਦੀਆਂ ਚੋਣਾਂ ਦੇ ਵਿੱਚ ਤੁਹਾਡਾ ਕੇਡਰ ਕਿੱਧਰ ਭੁਗਤ ਹੋਇਆ, ਮੇਰੇ ਕੋਲ ਤਾਂ ਕੋਈ ਜਵਾਬ ਨਹੀਂ, ਕਿਉਂਕਿ ਮੈਂ ਜਵਾਬ ਤਾਂ ਦੇ ਸਕਾਂ ਜੇ ਸਾਡਾ ਇੱਧਰ ਇੰਟਰਸਟ ਹੋਵੇ। ਸਾਡਾ ਇੰਟਰਸਟ, ਸਾਡੀ ਇੱਕ ਚੇਤਨਾ ਬਣੀ ਹੋਈ ਹੈ ਵੀ ਇਲੈਕਸ਼ਨ ਛੋਟੀ ਹੋਵੇ ਜਾਂ ਵੱਡੀ, ਜਿਹੜੇ ਇਸ ਪ੍ਰਬੰਧ 'ਚ ਇਲੈਕਸ਼ਨ ਹੋ ਰਹੀ ਹੈ, ਜਿਹੜੀ ਹੁਣ ਸਾਡੇ ਕੋਲ ਪ੍ਰਬੰਧ ਹੋ ਰਹੀ ਹੈ, ਇਹ ਸਾਡੇ ਭਾਈਚਾਰੇ ਅਤੇ ਸਮਾਜ ਨੂੰ ਅਤੇ ਜਮਾਤ ਨੂੰ ਪਾੜਦੀ ਹੈ। ਇੱਥੇ ਇਲੈਕਸ਼ਨ ਆਪਦੇ ਮਨੋਰਥਾਂ ਵਾਸਤੇ, ਆਪਦੀਆਂ ਸਮੱਸਿਆ ਆਪਦੀਆਂ ਸਮੱਸਿਆਵਾਂ ਦੂਰ ਕਰਨ ਵਾਸਤੇ, ਆਪਦੇ ਮਤਲਬ ਹੱਲ ਕਰਨ ਵਾਸਤੇ ਚੋਣਾਂ ਹੁੰਦੀਆਂ ਨੇ। ਬੇਸਿਕਲੀ ਇਹ ਸੰਕਟ ਨੂੰ ਹੱਲ ਕਰਨ ਵਾਸਤੇ ਇਹ ਧਿਰਾਂ ਜਿਹੜੀਆਂ ਮੈਦਾਨ 'ਚ ਨੇ ਇਹ ਆਈਆਂ ਹੋਈਆਂ। ਇਹਨਾਂ 'ਤੇ ਭਰੋਸਾ ਰੱਖੋ ਕਿ ਚੋਣ ਲੜੋਗੇ, ਜੇ ਤੁਸੀਂ ਚੋਣਾਂ 'ਚ ਹਿੱਸਾ ਲਓਗੇ, ਚੋਣਾਂ 'ਚ ਇਨਵੋਲਵ ਹੋਵੋਗੇ, ਇੱਥੇ ਕਾਮਯਾਬੀ ਨਹੀਂ ਹੋਣੀ। ਆਪਦੇ ਅੰਦੋਲਨਾਂ ਨੂੰ ਸੰਘਰਸ਼ਾਂ ਨੂੰ ਤਿੱਖੇ ਕਰਨ ਦੀ ਖਾਤਰ ਸਮਾਜ ਦੇ ਵਿੱਚ ਆਪਦਾ ਉਹ ਰੋਲ ਅਦਾ ਕਰੋ ਜਿਹਦੇ ਨਾਲ ਤੁਹਾਡਾ ਭਾਈਚਾਰਾ ਅਤੇ ਸਮਾਜ ਬਚ।
1: ਅੱਛਾ, ਇਸ ਵਾਰ ਵੀ ਇੱਕ ਐਕਸਪੈਰੀਮੈਂਟ ਹੋ ਰਿਹਾ, ਕੁਝ ਕਿਸਾਨ ਜਥੇਬੰਦੀਆਂ, ਕੁਝ ਲੈਫਟ ਦੀਆਂ ਪਾਰਟੀਆਂ, ਅਕਾਲੀ ਦਲ, ਬਾਦਲ, BSP, ਇਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ।

0: ਹੈ ਕਿ ਇਹਨਾਂ ਦਾ ਗੱਠਜੋੜ ਬਣ ਸਕਦਾ, ਤੁਹਾਨੂੰ ਕੀ ਲੱਗਦਾ ਕਾਮਯਾਬ ਹੋਣਗੇ ਕਿਸਾਨ ਜਥੇਬੰਦੀਆਂ ਦੇ ਲੀਡਰ ਜਿੱਤ ਸਕਦੇ ਆ?
1: ਦੇਖੋ ਕਿਸਾਨ ਜਥੇਬੰਦੀ ਦਾ ਨਾਂ ਜੇ ਤਿੰਨ ਜਥੇਬੰਦੀਆਂ, ਦੋ ਜਥੇਬੰਦੀਆਂ, ਚਾਰ ਜਥੇਬੰਦੀਆਂ ਇਕੱਠੀਆਂ ਹੋ ਕੇ ਕਿਸਾਨ ਜਥੇਬੰਦੀਆਂ, ਦੇਖੋ ਕਿਸਾਨ ਜਥੇਬੰਦੀਆਂ ਦਾ ਖੇਤਰ ਹੈ ਜਿਹੜਾ ਜਿਹੜਾ ਚੋਣਾਂ ਚ ਜਾਣ ਵਾਲਾ ਹਿੱਸਾ ਹੈਗਾ ਕਿਸਾਨ ਜਥੇਬੰਦੀਆਂ ਦਾ, ਉਹ ਕਿਸੇ ਜਥੇਬੰਦੀ ਨੂੰ ਸਪੋਰਟ ਕਰ ਦੇਣ, ਕਰ ਸਕਦੀਆਂ ਨੇ, ਆਪਣੀ ਆਪਣੀ ਪਹੁੰਚ ਹੈ, ਕਿਉਂਕਿ ਇੱਥੇ ਅੱਡ ਅੱਡ ਵਿਚਾਰਾਂ ਦੇ ਲੋਕ ਨੇ, ਅੱਡ ਅੱਡ ਜਥੇਬੰਦੀਆਂ ਦੇ, ਬਹੁਤ ਸਾਰੀਆਂ ਜਥੇਬੰਦੀਆਂ ਦਾ ਤਾਂ ਪਹਿਲਾਂ ਵਿਚਾਰ 2022 ਦੇ ਵਿੱਚ ਇਹ ਵੀ ਬਣ ਗਿਆ ਸੀ ਵੀ ਇਲੈਕਸ਼ਨ ਲੜਨੀ ਚਾਹੀਦੀ ਸਾਨੂੰ, ਉਹਨਾਂ ਨੇ ਲੜੀ ਵੀ, ਉਹ ਹੁਣ ਕੋਈ ਜਥੇਬੰਦੀਆਂ ਇਹ ਵੀ ਬਣ ਸਕਦੀਆਂ ਨੇ ਵੀ ਉਹ ਕਿਸਾਨਾਂ ਦੇ ਅਕਾਲੀਆਂ ਦੇ ਨੇੜੇ ਹੋਣ, ਕੁਛ ਜਥੇਬੰਦੀਆਂ ਪਿੱਛੇ ਤੁਸੀਂ ਪੜ੍ਹੀ ਹੋਣਾ ਵੀ ਜਾਖੜ ਨੂੰ ਮਿਲਣ ਚਲੀਆਂ ਗਈਆਂ ਸੀ, ਕੁਛ ਜਥੇਬੰਦੀਆਂ ਬੀਜੇਪੀ ਦੇ ਉੱਥੇ ਦਿੱਲੀ ਵੀ ਚਲੀਆਂ ਗਈਆਂ ਸੀਗੀਆਂ ਜਥੇਬੰਦੀਆਂ, ਇਸ ਕਰਕੇ ਕਿਉਂਕਿ ਜ਼ਿਆਦਾ ਜਥੇਬੰਦੀਆਂ ਨੇ, ਜ਼ਿਆਦਾ ਵਿਚਾਰਾਂ ਦੀਆਂ ਜਥੇਬੰਦੀਆਂ ਨੇ, ਇਹਦੇ ਚੋਂ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਜੇ ਕੁਛ ਹਿੱਸਿਆਂ ਨੂੰ ਕੋਈ ਨਾਲ ਲੈ ਕੇ ਕਹਿ ਦੇ ਵੀ ਸਾਰੀਆਂ ਕਿਸਾਨ ਜਥੇਬੰਦੀਆਂ, ਸਾਰਿਆਂ ਦੀ ਸੰਭਾਵਨਾ ਨਹੀਂ ਕਿਸੇ ਨਾਲ ਜੁੜਨ। ਹਾਂ ਠੀਕ ਹੈ, ਬਸਪਾ ਅਤੇ ਅਕਾਲੀ ਅਤੇ ਕਮਿਊਨਿਸਟ ਖੱਬੇ ਸੱਜੇ ਕਮਿਊਨਿਸਟਾਂ ਦੀ ਗੱਠਜੋੜ ਦੀ ਜਿਹੜੀ ਹੈ ਵੀ ਚਰਚਾ ਹੋ ਰਹੀ ਹੈ ਵੀ ਇਹ ਆਊਗੀ, ਕੋਈ ਭਵਿੱਖ 'ਚ ਨੇੜੇ 'ਚ ਕੋਈ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਸਾਹਮਣੇ ਆਈ ਹੋਵੇ ਜਿਹਦੇ ਲੋਕਾਂ ਦੇ ਵਿੱਚ ਉਹਨਾਂ ਦਾ ਅਸਰ ਰਸੂਖ ਬਣਿਆ ਹੋਵੇ, ਅਜੇ ਨੇੜੇ ਤਾਂ ਨਹੀਂ, ਅੱਗੇ ਕੋਈ ਬਣ ਜਾਵੇ ਉਹਦੀ ਬਾਰੇ ਕਿਹਾ।
0: ਅੱਛਾ, ਜੇ ਤੁਹਾਡਾ ਕਾਡਰ ਆਪ ਨੂੰ ਪੈ ਸਕਦਾ, ਅਕਾਲੀਆਂ ਨੂੰ ਪੈ ਸਕਦਾ, ਕਾਂਗਰਸ ਨੂੰ ਪੈ ਸਕਦਾ, ਤਾਂ ਤੁਸੀਂ 22 'ਚ ਕਿਸਾਨ ਜਥੇਬੰਦੀਆਂ ਨੂੰ ਕਿਉਂ ਪਾਇਆ? ਉਹਨੂੰ
1: ਅਸੀਂ ਰੋਕਿਆ ਤਾਂ ਕਿਸੇ ਨੂੰ ਨਹੀਂ ਜੀ, ਪੈ ਜਾਂਦੀ ਭਾਵੇਂ ਰਾਜੇ ਵੱਲ ਲੈ ਜਾਂਦਾ ਸਾਰੇ ਕੈਡਰ ਨੂੰ, ਅਸੀਂ ਨੇ ਰੋਕਣਾ ਥੋੜ੍ਹਾ ਜੀ। ਜਦਵਿੰਦਰ ਤੁਸੀਂ ਦੱਸੋ ਵੀ ਅਸੀਂ ਜਦੋਂ ਫੀਲਡ ਖੁੱਲ੍ਹਾ ਛੱਡਤਾ, ਇੱਕ ਬੰਦਾ ਵੀ ਆਹ ਪਿੰਡ ਹੈ ਆਪਣਾ, ਇਹ ਪਿੰਡ ਖਾਲੀ ਪਿਆ ਤੁਹਾਡੇ ਵਾਸਤੇ ਛੱਡਤਾ, ਵੀ ਲੋਕਾਂ ਦੀ ਮਰਜ਼ੀ ਹੈ, ਤੁਸੀਂ ਮੰਗ ਲਓ, ਰਾਜੇਵਾਲ ਸਾਹਿਬ ਲੈ ਜਾਂਦੇ, ਸਾਨੂੰ ਤਾਂ ਕੋਈ ਇਤਰਾਜ਼ ਨਹੀਂ। ਅਸੀਂ ਨਹੀਂ ਨਾ ਕਹਿ ਸਕਦੇ, ਅਸੀਂ ਆਪਦੇ ਕੇਡਰ ਨੂੰ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਰਾਜੇਵਾਲ ਸਾਹਿਬ ਨੂੰ ਵੋਟਾਂ ਪਾ ਦਿਓ, ਦੇਖੋ ਫਿਰ ਸਾਡੇ ਵਾਸਤੇ
0: ਤੁਸੀਂ ਇਹ ਤਾਂ ਮੰਨਦੇ ਹੋ ਉਹਨਾਂ ਨਾਲੋਂ ਤਾਂ ਠੀਕ, ਮੇਨ ਸਟ੍ਰੀਮ ਪਾਰਟੀਆਂ ਨਾਲੋਂ ਤਾਂ ਕਿਸਾਨ ਜਥੇਬੰਦੀਆਂ ਫਿਰ ਵੀ
1: ਦੇਖੋ ਸਾਡਾ ਤਾਂ ਸਾਡੇ ਵਾਸਤੇ ਤਾਂ ਉਹ ਸੱਟ ਪਈ ਜੀ, ਸਾਡਾ ਸਾਡੇ ਵਾਸਤੇ ਤਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਪਾਰਟੀ ਬਣਾ ਲਈ, ਸਾਨੂੰ ਤਾਂ ਉਹਦੇ ਸਮਾਂ ਘਾਟਾ ਪਿਆ, ਸਾਨੂੰ ਤਾਂ ਨੁਕਸਾਨ ਹੋਇਆ, ਉਹਦਾ ਲਹਿਰ ਨੂੰ ਤਾਂ ਨੁਕਸਾਨ ਹੋਇਆ। ਚਲੋ ਸਾਥੀਆਂ ਨੇ ਆਪਦਾ ਫੈਸਲਾ ਲਿਆ, ਮਗਰੋਂ ਫੈਸਲੇ 'ਤੇ ਉਹਨਾਂ ਨੇ ਰਿਵਿਊ ਵੀ ਕੀਤੀ ਆ, ਉਹਦੇ ਵਿੱਚ ਕਿੰਨੀਆਂ ਤਰੁੱਟੀਆਂ ਨੇ ਹੈਗੀਆਂ ਉਹ ਪ੍ਰਮਾਣ ਵੀ ਕੀਤੇ ਨੇ, ਕੋਈ ਬੇਈਮਾਨੀ ਨਾਲ ਨਹੀਂ ਹੋਏ ਉਹ, ਚਲ ਉਹਨਾਂ ਦਾ ਆਪਦੀ ਇੱਛਾ ਸੀਗੀ, ਕੋਈ ਵੀ ਲੜ ਸਕਦਾ ਉਹ। ਅਸੀਂ ਨਹੀਂ ਨਾ ਕਿਸੇ ਕੇਡਰ ਨੂੰ ਕਹਿ ਸਕਦੇ, ਕਿਉਂਕਿ ਸਾਡੇ ਕੋਲ ਸਵਾਲ ਆ ਵੀ ਤੁਸੀਂ ਫਰਜ਼ ਕਰ ਲਓ, ਅਸੀਂ ਕਹਿ ਦਿੰਦੇ ਵੀ ਆਪਣੇ ਵੋਟਾਂ ਪਾਓ, ਸਾਨੂੰ ਪਤਾ ਵੀ ਆਪਣੇ ਕਰਨਾ ਕੀ ਹੈ, ਆਪਣੇ ਤਾਂ ਉਦੋਂ ਵੀ ਜ਼ਿਆਦਾ ਹੋਣਾ, ਫਿਰ ਸਾਡੇ ਵਾਸਤੇ ਸਵਾਲ ਤੁਸੀਂ ਤੁਹਾਡੇ ਵਾਲੀ ਪਾਰਟੀ ਦਾ ਕੀ ਬਣ ਗਿਆ, ਫਿਰ ਤਾਂ ਸਾਡੀ ਪਾਰਟੀ ਬਣ ਗਈ ਸੀ ਨਾ ਇਹ। ਜੇ ਅਸੀਂ ਇਸ ਇਲੈਕਸ਼ਨ ਸਿਸਟਮ 'ਤੇ, ਜਿਹੜਾ ਇਹ ਸਿਸਟਮ ਹੈ ਇਹਦਾ ਮਤਲਬ ਇਹਦੇ ਨਾਲ ਸਹਿਮਤੀ ਬਣਦੀ ਹੈ, ਜਦੋਂ ਵੀ ਅਸੀਂ ਆਪਣੇ ਕੇਡਰ ਨੂੰ ਕਹੋ ਵੀ ਇਹਦੇ ਨਾਲ ਕਹੋ, ਇਸ ਤਾਂ ਕਹਿੰਦੇ ਅਤੇ ਸਰਪੰਚ ਨੂੰ ਵੀ ਕਹਿੰਦੇ ਵੀ ਸਰਪੰਚ 'ਤੇ ਵੀ ਵੋਟਾਂ ਪਾਉਣੀਆਂ ਨੇ ਪਾਓ, ਭਾਈ ਨੇ ਨਹੀਂ ਪਾਉਣੀਆਂ ਨਾ ਪਾਓ, ਤੁਹਾਡੀ ਮਰਜ਼ੀ, ਜੇ ਪਾਉਣੀਆਂ ਨੇ ਪਾ ਦਿਓ, ਉਦੋਂ ਹੁਣ ਉੱਥੇ ਕੀ ਹੈ। ਹੁਣ ਤੁਸੀਂ ਐਂ ਦੱਸੋ, ਤੁਸੀਂ ਇਹ ਹੋਰ ਵੀ ਮੈਂ ਕਈਆਂ ਤੋਂ ਸੁਣਿਆ 2022 ਦੇ ਵਿੱਚ ਤਾਂ ਅਸੀਂ ਭਗਵੰਤ ਮਾਨ, ਚਲੋ ਕਹਿ ਦਿੰਦੇ ਵੀ ਉਗਰਾਹਾਂ ਵਾਲਿਆਂ ਨੇ ਭਗਵੰਤ ਮਾਨ ਨੂੰ ਵੋਟਾਂ ਪਾਤੀਆਂ, ਉਗਰਾਹਾਂ ਦੇ ਕੇਡਰ ਨੇ ਤਾਂ ਕਰਕੇ ਭਗਵੰਤ ਮਾਨ ਜਿੱਤੇ, ਭਗਵੰਤ ਮਾਨ ਜਿੱਤੇ ਨੂੰ ਤਾਂ 2-3 ਮਹੀਨੇ ਹੋਏ ਸੀ, ਸਿਮਰਜੀਤ ਮਾਨ ਜਿੱਤੇ ਇੱਥੇ ਸੰਗਰੂਰ, ਹੁਣ ਸਿਮਰਜੀਤ ਮਾਨ ਨੂੰ ਅਸੀਂ ਵੋਟਾਂ ਪਵਾਈਆਂ ਹੋਣੀਆਂ। ਸਿਮਰਜੀਤ ਮਾਨ ਸਾਡਾ ਵਿਚਾਰਧਾਰਕ ਵਿਰੋਧੀ ਹੈ, ਇਹ ਵੱਖਰੀ ਗੱਲ ਹੈ, ਪਰ ਅਸੀਂ ਸਿਮਰਜੀਤ ਮਾਨ ਨੂੰ ਇਹ ਨਹੀਂ ਕਿਹਾ ਵੀ ਸਿਮਰਜੀਤ ਮਾਨ ਨੂੰ ਵੋਟਾਂ ਨਾ ਪਾਓ, ਵੀ ਇਹ ਤਾਂ ਆਪਣਾ ਵਿਚਾਰਧਾਰਕ ਵਿਰੋਧੀ ਹੈ। ਅਸੀਂ ਕਿਉਂ ਕਹੀਏ, ਕਿਉਂਕਿ ਸਾਡੀ ਪਾਰਟੀ ਦਾ ਬਾਲਸ ਪਾਠ ਨਹੀਂ ਹੈ ਇਹ ਗੱਲ, ਅਸੀਂ ਨਾ ਉਹਨਾਂ ਨੂੰ ਐਂ ਕਿਹਾ ਵੀ ਤੁਸੀਂ ਸਿਮਰਜੀਤ ਮਾਨ ਨੂੰ ਵੋਟਾਂ ਕਿਉਂ ਪਾਈਆਂ ਨੇ, ਨਾ ਅਸੀਂ ਉਹਨਾਂ ਨੂੰ ਇਹ ਕਹਿਣਗੇ ਵੀ ਤੁਸੀਂ ਸਿਮਰਜੀਤ ਮਾਨ ਨੂੰ ਵੋਟਾਂ ਪਾ ਦਿਓ, ਉਹਦੀ ਆਪਦੀ ਹਿੰਮਤ ਸੀ, ਲੋਕਾਂ ਨੇ ਕੀ ਦੇਖਿਆ ਉਹਦੇ ਕਰਕੇ ਵੋਟਾਂ ਲੈ ਕੇ ਉਹ ਜਿੱਤ ਗਿਆ, ਜਿੱਤ ਜਾਵੇ ਹੁਣ ਅੰਮ੍ਰਿਤਪਾਲ ਹੈ, ਕੱਲ੍ਹ ਨੂੰ ਆ ਜਾਵੇ ਸਾਡੇ ਇਲਾਕੇ 'ਚ ਖੜਾ ਹੋ ਜਾਵੇ, ਅਸੀਂ ਐਂ ਥੋੜ੍ਹੋ ਕਹਿੰਦੇ ਫਿਰਾਂਗੇ ਵੀਰ ਨੂੰ ਵੋਟਾਂ ਨਾ ਪਾਓ।

0: connecting you to the community, anytime, anywhere.
1: ਸਹੀ ਭਾਈਚਾਰਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ। ਨਾਰਥ ਈਸਟ ਕੈਲਗਰੀ ਦੇ ਹਕਸਲੇ ਵਿੱਚ ਹਰ ਚੀਜ਼ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਪਾਰਕਾਂ ਤੇ ਰਸਤਿਆਂ ਤੋਂ ਲੈ ਕੇ ਨੇੜਲੇ ਸਕੂਲਾਂ, ਸ਼ਾਪਿੰਗ ਅਤੇ ਪੂਰੇ ਸ਼ਹਿਰ ਤੱਕ ਪਹੁੰਚ, ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਰਿਵਾਰ ਆਪਸ ਵਿੱਚ ਜੁੜੇ ਰਹਿ ਸਕਦੇ ਨੇ, ਆਪਣੀ ਰੋਜ਼ਾਨਾ ਦੀ ਰੁਟੀਨ ਬਣਾ ਸਕਦੇ ਨੇ ਅਤੇ ਸ਼ੁਰੂ ਤੋਂ ਹੀ ਘਰ ਵਰਗਾ ਮਹਿਸੂਸ ਕਰ ਸਕਦੇ ਨੇ। ਸਿਰਫ ਇੱਕ ਨਵਾਂ ਭਾਈਚਾਰਾ ਹੀ ਨਹੀਂ, ਤੁਹਾਡੇ ਭਵਿੱਖ ਨੂੰ ਉਸਾਰਨ ਦੀ ਇੱਕ ਜਗ੍ਹਾ। ਹਕਸਲੇ ਦੀ ਖੋਜ ਕਰੋ ਜਿੱਥੇ ਜੀਵਨ ਸਹੀ ਜਗ੍ਹਾ ਸਥਿਤ ਹੈ। genesisland.com ਤੇ ਜਾਓ।
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910। ਰੇਡੀਓ ਸੁਰਸੰਗਮ,
3: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ, ਸਬਰੰਗ ਰੇਡੀਓ 94.7 FM।
4: ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7 ਟੂ 8 PM, ਸੰਡੇਜ਼ 1 ਟੂ 5 PM।
3: ਵਿਜ਼ਿਟ sabrang.ca।
5: My dear army, I'm afraid to say the dark has taken over on Ice Planet Hoth. We must immediately go take them down
6: and save the princess. But how?
5: We can fly the snow speeders.
6: But Commander, we are light years away. How we know where they'll be by the time we get there?
5: To defeat the evil, we need knowledge of the dark side. We must always stay connected to the world.
6: Let's turn on the app.
5: Download the Fairchild Radio app today, and you'll stay connected whenever and wherever you are.
7: May the app be with you.
8: The following program speaks to the South Asian community. Uniting the world for your listening pleasure at Fairchild Radio, the multicultural spirit of Calgary. CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।

0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
3: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
4: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
3: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
4: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ।
3: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6 403-461-6161।
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ, ਹਫਤੇ ਦੇ 7 ਦਿਨ, ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।
6: ਰੇਡੀਓ ਸੁਰਸੰਗਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੀਤ ਸਿੰਘ ਸਿੱਧੂ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਅੱਜ ਦਿਨ ਹੈ ਜੀ ਸ਼ੁੱਕਰਵਾਰ, 22 ਮਈ 2026। ਰੇਡੀਓ ਸੁਰਸੰਗਮ ਦੇ ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿਚ ਸਵਾਗਤ ਹੈ। ਮੈਂ ਆਪ ਜੀ ਦਾ ਹੋਸਟ ਰਣਜੀਤ ਸਿੱਧੂ ਹੁਣ ਤੋਂ ਲੈ ਕੇ 10 ਵਜੇ ਤੱਕ ਆਪ ਦੀ ਸੇਵਾ ਵਿਚ। ਰੇਡੀਓ ਸੁਰਸੰਗਮ ਪਿਛਲੇ 25 ਸਾਲ ਤੋਂ ਆਪ ਦੀ ਸੇਵਾ ਦੇ ਵਿਚ। ਰੇਡੀਓ ਸੁਰਸੰਗਮ ਹਰ ਹਫ਼ਤੇ 20 ਘੰਟੇ 94.7 FM ਤੇ, ਮੰਡੇ ਟੂ ਫਰਾਈਡੇ ਰੋਜ਼ 4 ਘੰਟੇ, ਪਹਿਲਾਂ ਸ਼ਾਮੀ 4 ਵਜੇ ਤੋਂ ਲੈ ਕੇ 6 ਵਜੇ ਤੱਕ, ਤੇ ਫਿਰ 8 ਤੋਂ 10 94.7 FM ਤੇ ਰੇਡੀਓ ਸੁਰਸੰਗਮ। ਅੱਜ ਦੇ ਪ੍ਰੋਗਰਾਮ ਚ ਅਸੀਂ ਗੱਲਬਾਤ ਕਰਾਂਗੇ ਅੱਗੇ ਚੱਲ ਕੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨਾਲ, ਪਰ ਉਸ ਤੋਂ ਪਹਿਲਾਂ ਮੌਸਮ ਦਾ ਹਾਲ ਆਪ ਨਾਲ ਸਾਂਝਾ ਕਰ ਲੈਂਦੇ ਹਾਂ।

ਕੈਲਗਰੀ ਸ਼ਹਿਰ ਦੇ ਵਿੱਚ ਜਿਹੜਾ ਜੀ ਇਸ ਸਮੇਂ ਟੈਂਪਰੇਚਰ ਹੈ ਉਹ ਲਗਭਗ 14 ਡਿਗਰੀ ਸੈਲਸੀਅਸ ਤਾਪਮਾਨ, ਅਸਮਾਨ ਦੇ ਵਿੱਚ ਥੋੜੀ ਜਿਹੀ ਬੱਦਲਵਾਈ, ਬਹੁਤਾ ਮੀਂਹ ਪੈਣ ਦੀਆਂ ਸੰਭਾਵਨਾਵਾਂ ਨਹੀਂ, ਕਿਤੇ ਕਿਤੇ ਮਾੜਾ ਮੋਟਾ ਮੀਂਹ ਕੈਲਗਰੀ ਵਿੱਚ ਪੈ ਸਕਦਾ ਹੈ। ਅਤੇ ਜਿਹੜਾ ਅੱਜ ਰਾਤ ਦਾ ਤਾਪਮਾਨ ਹੈ ਜੀ ਉਹ 11 ਡਿਗਰੀ ਸੈਲਸੀਅਸ ਰਹੇਗਾ। ਕੱਲ੍ਹ ਸ਼ਨਿਚਰਵਾਰ ਨੂੰ ਦਿਨੇ ਧੁੱਪ ਰਹਿਣ ਦੀ ਸੰਭਾਵਨਾ ਹੈ ਅਤੇ 23 ਡਿਗਰੀ ਸੈਲਸੀਅਸ ਕੱਲ੍ਹ ਦਿਨੇ ਤਾਪਮਾਨ ਹੈ। ਕੱਲ੍ਹ ਨੂੰ ਸ਼ਨਿਚਰਵਾਰ ਅਤੇ ਐਤਵਾਰ 23 ਅਤੇ 24 ਨੂੰ ਕੈਲਗਰੀ ਸ਼ਹਿਰ ਵਿੱਚ ਮੈਰਾਥੋਨ ਜਿਹੜੀਆਂ ਜੀ ਰੇਸ ਹੋਣ ਜਾ ਰਹੀ ਹੈ ਮੈਰਾਥੋਨ ਦੀ, ਤੁਸੀਂ ਉਸ ਦੇ ਵਿੱਚ ਵੀ ਪਾਰਟੀਸਪੇਟ ਕਰ ਸਕਦੇ ਹੋ। ਸੋ 2 ਦਿਨ ਮੈਰਾਥੋਨ ਦੀ ਜਿਹੜੀ ਦੌੜ ਹੈ ਉਹ ਕੈਲਗਰੀ ਸ਼ਹਿਰ ਦੇ ਵਿੱਚ ਹੋਵੇਗੀ। ਪ੍ਰੋਗਰਾਮ ਦੇ ਸਪਾਂਸਰ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ, 587-832-1208, ਟਰੱਕਾਂ ਦੀ ਇੰਸ਼ੋਰੈਂਸ, ਘਰਾਂ ਦੀ ਇੰਸ਼ੋਰੈਂਸ, ਕਾਰਾਂ ਦੀ ਇੰਸ਼ੋਰੈਂਸ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ, 587-832-1208। YYC ਹੋਮ ਕੇਅਰ ਤੋਂ ਵੀਰਪਾਲ ਕੌਰ ਟੱਟ, ਘਰਾਂ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ, ਬਿੱਲ ਸਿੱਧਾ ਸਰਕਾਰ ਨੂੰ ਕਰਦੇ ਨੇ, 825-760-0983। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ, ਗੌਰਵ ਸ਼ਰਮਾ ਨਾਲ ਸੰਪਰਕ ਕਰੋ, 403-903-7057। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ, ਲਵਪ੍ਰੀਤ ਸਿੱਧੂ, ਲਾਈਫ ਇੰਸ਼ੋਰੈਂਸ ਤੇ ਸੁਪਰਵੀਜ਼ਾ ਇੰਸ਼ੋਰੈਂਸ, 403-404-3500। ਮਦਰ ਇੰਡੀਆ ਰੈਸਟੋਰੈਂਟ, ਦੇਸੀ ਘਿਓ ਦਾਲਾਂ ਸਬਜ਼ੀਆਂ ਬਣਦੀਆਂ ਨੇ ਜੀ, 24 ਘੰਟੇ ਖੁੱਲ੍ਹਾ ਰਹਿੰਦਾ ਹੈ, 403-466-6666। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਚ, ਪਾਸਪੋਰਟ ਸਾਈਜ਼ ਫੋਟੋ ਸਿਰਫ $7 ਚ, 403-947-0060। ਧੰਨਵਾਦੀ ਹਾਂ ਜੀ ਅਸੀਂ ਆਪਣੇ ਸਪੋਂਸਰਸ ਤੇ ਜਿਨ੍ਹਾਂ ਦੇ ਸਹਿਯੋਗ ਨਾਲ ਪ੍ਰੋਗਰਾਮ ਜਿਹੜੇ ਨੇ ਆਪ ਤੱਕ ਪਹੁੰਚਾਏ ਜਾਂਦੇ ਨੇ। ਪ੍ਰੋਗਰਾਮ ਦੇ ਵਿੱਚ ਹੁਣ ਇੱਕ ਗੀਤ ਆਪ ਨਾਲ ਸਾਂਝਾ ਕਰਦੇ ਹਾਂ, ਗੀਤ ਆਪ ਨੂੰ ਸੁਣਾਵਾਂਗੇ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ, ਤੇ ਫਿਰ ਅੱਗੇ ਚੱਲ ਕੇ ਅਸੀਂ ਗੱਲਬਾਤ ਕਰਾਂਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਡੂ ਜੀ ਨਾਲ।

0: ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਦਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਾਪੀਆਂ ਨੇ ਪਤਾ ਹੈ 3451 ਸਨਰਿਜ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 403-726-6200 403-726-6200 ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨੀ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ

0: ਕਹਿਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਏ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ
1: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿੰਨਾ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
0: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
2: ਓਹੋ ਅੱਜ ਫੇਰ ਨੀ ਲੋਡ ਮਿਲਿਆ
3: ਕੀ ਹੋਇਆ
2: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
3: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
4: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
5: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
4: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ
6: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ
5: ਇਸ ਸਮੇਂ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸੁਰਸੰਗਮ ਤੇ ਹੁਣ ਸਮਾਂ ਹੋ ਗਿਆ ਕਿ ਅਸੀਂ ਗੱਲਬਾਤ ਕਰੀਏ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨਾਲ ਪੰਨੂ ਸਾਹਿਬ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜ ਚੁੱਕੇ ਨੇ ਪੰਨੂ ਸਾਹਿਬ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ
7: ਜੀ ਸ਼ੁਕਰੀਆ ਰਣਜੀਤ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਤੁਹਾਨੂੰ ਕਿਹੜੀ ਬਾਬਾ ਦੇ ਨੰਬਰ ਦਾ ਤੁਹਾਡੀ ਆਵਾਜ਼ ਸੁਣੀ
5: ਹਾਂਜੀ ਥੋੜੇ ਦਿਨ ਗੈਰ ਹਾਜ਼ਰ ਰਿਹਾ ਜੀ ਆਊਟ ਆਫ ਟਾਊਨ ਸੀ ਸੋ ਮਾਫੀ ਚਾਹਨਾ ਸੋ ਕੁਝ ਸਮੇਂ ਬਾਅਦ ਫਿਰ ਹਾਜ਼ਰ ਹੋ ਗਿਆ ਜੀ
7: ਸਾਡੇ ਨਾ ਆਊਟ ਆਫ ਟਾਊਨ ਜਿਹੜਾ
5: ਹਾਂਜੀ
7: ਉਹ ਬੜਾ ਮਸ਼ਹੂਰ ਹੈ ਜਦੋਂ ਨਵਾਂ ਨਵਾਂ ਦੇਸ਼ ਆਜ਼ਾਦ ਹੋਇਆ ਸੀ
5: ਜੀ
7: ਤੇ ਇੱਕ ਮੰਤਰੀ ਨੇ ਵੇਖਿਆ ਫੋਨ ਚੱਲਦਾ ਨੀ ਤੇ ਉਹ ਅਫਸਰ ਨਾਲ ਗੱਲ ਕਰਨੀ ਸੀ ਉਹ ਆਪ ਹੀ ਉਹਦੇ ਘਰ ਚਲਾ ਗਿਆ ਉਹਨੇ ਘਰ ਜਾ ਕੇ ਪੁੱਛਿਆ ਬੀਬੀ ਜੀ ਉਹ ਕਿੱਥੇ ਨੇ ਸਾਹਿਬ ਮੈਂ ਤਾਂ ਫੋਨ ਕਰਦਾ ਪਿਆ ਫੋਨ ਚੱਲਦੇ ਨੇ ਜਰੂਰੀ ਕੰਮ ਸੀ ਉਹ ਕਹਿੰਦੇ ਜੀ ਉਹ ਤਾਂ ਆਊਟ ਆਫ ਸਟੇਸ਼ਨ
5: ਅੱਛਾ ਜੀ
7: ਮੰਤਰੀ ਚਲੇ ਗਏ ਅੱਧੇ ਘੰਟੇ ਬਾਅਦ ਆ ਕੇ ਕਹਿੰਦੇ ਬੀਬੀ ਜੀ ਮੈਂ ਤਾਂ ਵੇਖਿਆ ਸਟੇਸ਼ਨ ਦੇ ਬਾਹਰ ਉਹ ਹੈ
5: ਸਹੀ ਹੈ ਜੀ ਪਰ ਬਹੁਤ ਸਾਰੀਆਂ ਖਬਰਾਂ ਨੇ ਹਰ ਵਾਂਗ ਦੀ ਤਰ੍ਹਾਂ ਜਿਹੜੀਆਂ ਕਿ ਆਪ ਤੋਂ ਜਾਣਨਾ ਚਾਹਵਾਂਗੇ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਮਿਊਂਸੀਪਲ ਚੋਣਾਂ ਹੋਣ ਜਾ ਰਹੀਆਂ ਨੇ ਜੀ ਉਹਦੇ ਵਿੱਚ ਗੱਲਬਾਤ ਚੱਲ ਰਹੀ ਸੀ ਕਿ ਉਹ ਬੈਲਟ ਪੇਪਰ ਨਾਲ ਹੋਣੀਆਂ ਚਾਹੀਦੀਆਂ ਨੇ ਕਿ ਨਹੀਂ ਹੋਣੀਆਂ ਚਾਹੀਦੀਆਂ ਉਹਦੇ ਬਾਰੇ ਕੀ ਫੈਸਲਾ ਹੋਇਆ ਜੀ
7: ਇਹਦੇ ਉੱਤੇ ਕਈਆਂ ਦਿਨਾਂ ਤੋਂ ਟਸਲ ਚੱਲਦੀ ਸੀ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਕਹਿੰਦੀ ਸੀ ਕਿ ਸਾਰੇ ਲੋਕ ਮੰਗ ਕਰਦੇ ਆ ਕਿ ਮਸ਼ੀਨਾਂ ਦਾ ਮਾਮਲਾ ਸ਼ੱਕੀ ਹੁੰਦਾ ਤੇ ਤੁਸੀਂ ਚੋਣਾਂ ਕਰਾਓ ਇਹਦੇ ਨਾਲ ਬੈਲਟ ਪੇਪਰ ਨਾਲ ਹਾਈ ਕੋਰਟ ਦੇ ਵਿੱਚ ਦੂਸਰੀਆਂ ਧਿਰਾਂ ਨੇ ਖਾਸ ਕਰਕੇ ਭਾਰਤ ਦੇ ਚੋਣ ਕਮਿਸ਼ਨ ਨੇ ਆਖਿਆ ਜਦੋਂ ਸਾਰੇ ਦੇਸ਼ ਚ ਵੋਟਿੰਗ ਮਸ਼ੀਨਾਂ ਚੱਲ ਵਰਤੀਆਂ ਜਾ ਰਹੀਆਂ ਨੇ ਤੇ ਪੰਜਾਬ ਸਰਕਾਰ ਇਹ ਤੋਂ ਵੱਖਰਾ ਰੂਟ ਕਿੱਦਾਂ ਅਖਤਿਆਰ ਕਰ ਸਕਦੀ ਇਹਨਾਂ ਨੇ ਫਿਰ ਦੂਸਰੀ ਦਲੀਲ ਲੈ ਲਈ ਕਿ ਹੁਣ ਟਾਈਮ ਬਹੁਤ ਘੱਟ ਰਹਿ ਗਿਆ ਬੈਲਟ ਪੇਪਰ ਤੇ ਛਾਪਦੇ ਪਏ ਨੇ ਏਡੀ ਛੇਤੀ ਮਸ਼ੀਨਾਂ ਆ ਨਹੀਂ ਸਕਦੀਆਂ ਸਾਨੂੰ ਮਿਲ ਨਹੀਂ ਸਕਦੀਆਂ ਤੇ ਅਸੀਂ ਚੋਣ ਕਿੱਦਾਂ ਲੜਾਵਾਂਗੇ ਇਹ ਵੱਡਾ ਇਸ਼ੂ ਬਣ ਸਕਦਾ ਹਾਈ ਕੋਰਟ ਚ ਚੋਣ ਕਮਿਸ਼ਨ ਦੇ ਵਕੀਲ ਨੇ ਆਖਿਆ ਜੀ ਇਹ ਕੋਈ ਇਸ਼ੂ ਹੀ ਨਹੀਂ ਮਸ਼ੀਨਾਂ ਸਾਡੀਆਂ ਤਿਆਰ ਨੇ ਰਾਜਸਥਾਨ ਤੋਂ ਤੁਰ ਪਈਆਂ ਨੇ ਇੱਧਰ ਨੂੰ ਪੰਜਾਬ ਨੂੰ ਉਹਨਾਂ ਦਾ ਜਿਹੜਾ ਸਾਰੇ ਮਸ਼ੀਨਰੀ ਉਹ ਸਭ ਚੱਲ ਚੁੱਕੀ ਹੈ ਰਸਤੇ ਚ ਇਹਨਾਂ ਨੂੰ ਕਹੋ ਵੀ ਇਹ ਆਪਣਾ ਟਿਕਾਣਾ ਦੱਸਣੇ ਕਿ ਕਿੱਥੇ ਜਾ ਕੇ ਅਸੀਂ ਲਾਉਣੀ ਆ ਤੇ ਕੌਣ

0: ਅਫਸਰ ਨੂੰ ਰਿਸੀਵ ਕਰਨਗੇ, ਅਸੀਂ ਤਾਂ ਡੀਕਣ ਡਏ ਆ ਇਹ ਦੱਸਣ ਸਾਨੂੰ। ਹੁਣ ਇਹਦੇ ਉੱਤੇ ਇੱਕ ਸਵਾਲ ਖੜਾ ਹੋ ਗਿਆ ਹੋਰ
1: ਜੀ,
0: ਕਿ ਜਦੋਂ ਪੰਜਾਬ ਸਰਕਾਰ ਨੇ ਤੁਹਾਡੇ ਤੋਂ ਮਸ਼ੀਨਾਂ ਅਜੇ ਮੰਗੀਆਂ ਨੀ, ਤੁਹਾਡੀ ਪੰਜਾਬ ਸਰਕਾਰ ਨਾਲ ਕੋਈ ਮੀਟਿੰਗ ਨੀ ਹੋਈ, ਤੇ ਬਗੈਰ ਮੀਟਿੰਗ ਤੋਂ ਇੱਕ ਤਰਫਾ ਤੌਰ ਤੇ ਤੁਸੀਂ ਮਸ਼ੀਨਾਂ ਰਾਜਸਥਾਨ ਤੋਂ ਇੱਧਰ ਭੇਜਣੀਆਂ ਵੀ ਸ਼ੁਰੂ ਕਰਤੀਆਂ, ਇਹ ਕੋਈ ਪ੍ਰੀ ਪਲੈਨਡ ਸੀ? ਤੁਸੀਂ ਪੰਜਾਬ ਸਰਕਾਰ ਨਾਲ ਗੱਲ ਵੀ ਕੀਤੇ ਬਗੈਰ, ਇਹ ਵੀ ਪੁੱਛੇਗਾ ਬਗੈਰ ਕਿ ਮਸ਼ੀਨਾਂ ਕਿੱਥੇ ਲਾਉਣੀਆਂ, ਇਹ ਜ਼ਿਲ੍ਹਿਆਂ ਚ ਲਾਉਣੀਆਂ ਕਿ ਵੱਖੋ ਵੱਖਰੀਆਂ ਕਾਂਸਟੀਚੁਐਂਸੀ ਵਿੱਚ ਲਾਉਣੀਆਂ, ਕੀ ਕਰਨਾ? ਕੁਛ ਵੀ ਨੀ ਸਲਾਹ ਕੀਤੀ, ਆਪੇ ਥਾਂ ਮੰਗਾ ਲਈਆਂ। ਦੂਸਰਾ ਸਵਾਲ ਪੰਜਾਬ ਸਰਕਾਰ ਦੇ ਵਕੀਲ ਨੇ ਇਹ ਉਠਾ ਦਿੱਤਾ ਕਿ ਮਸ਼ੀਨਾਂ ਆਉਣਗੀਆਂ, ਬੈਲਟ ਪੇਪਰ ਤੇ ਉਹ ਛਪਦੇ ਪਏ ਆ, ਤੇ ਜਿਹੜੀਆਂ ਮਸ਼ੀਨਾਂ ਨੇ ਉਹ ਜਦੋਂ ਆਉਣਗੀਆਂ ਤੇ ਉਹਨਾਂ ਦੇ ਵਿੱਚ ਸਾਰੇ ਬੈਲਟ ਪੇਪਰ ਨਿਸ਼ਾਨ ਅਪਲੋਡ ਕਰਦਿਆਂ ਕਰਦਿਆਂ ਕਿੰਨਾ ਟਾਈਮ ਲੱਗੇਗਾ, ਉਹ ਟਾਈਮ ਕੌਣ ਗਿਣੇਗਾ? ਚੋਣ ਕਮਿਸ਼ਨ ਦੇ ਵਕੀਲ ਨੇ ਆਖਿਆ ਜੀ ਮਸ਼ੀਨਾਂ ਆਉਣ ਦੀ ਦੇਰ ਆ, ਸਾਡੀ ਪੂਰੀ ਤਿਆਰੀ ਹੈ, ਅਸੀਂ ਇੱਕ ਦਿਨ ਦੇ ਵਿੱਚ ਵਿੱਚ ਇਹ ਸਾਰਾ ਕੁਝ ਕਰ ਸਕਦੇ। ਪੰਜਾਬ ਸਰਕਾਰ ਦੇ ਵਕੀਲ ਨੇ ਚੋਣ ਕਮਿਸ਼ਨ ਦਾ ਮੈਨੂਅਲ ਰੱਖਤਾ ਅੱਗੇ ਕਿ ਤੁਸੀਂ ਕਹਿੰਦੇ ਇੱਕ ਦਿਨ ਚ ਕਰ ਸਕਦੇ, ਤੁਹਾਡਾ ਚੋਣ ਕਮਿਸ਼ਨ ਦਾ ਮੈਨੂਅਲ ਕਹਿੰਦਾ ਕਿ ਵੋਟਾਂ ਤੋਂ ਪਹਿਲਾਂ ਇਹ ਸਾਰੀ ਕਾਰਵਾਈ ਕਰਨ ਚ, ਉਹ ਚ ਚੋਣ ਨਿਸ਼ਾਨ ਤੇ ਕੈਂਡੀਡੇਟਾਂ ਦੇ ਨਾਮ ਭਰਨ ਚ 17-18 ਦਿਨ, 15-17 ਦਿਨ ਲੱਗ ਜਾਂਦੇ ਆ। ਤੁਸੀਂ ਕਹਿੰਦੇ ਇੱਕੋ ਦਿਨ ਚ, ਫਿਰ ਤੁਸੀਂ ਮੈਨੂਅਲ ਚ ਇੰਨੇ ਦਿਨ ਕਿਉਂ ਲਿਖਿਆ? ਇਹਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਉਹਨੇ ਆਖਿਆ ਜੀ ਤੁਸੀਂ ਜਿਹੜਾ ਸਾਰਾ ਕੁਝ ਪ੍ਰੀ ਪਲੈਨ ਕਰਨਾ ਚਾਹੁੰਦੇ ਹੋ ਇਹ ਨਹੀਂ ਹੋ ਸਕਦਾ, ਤੇ ਸਭ ਤੋਂ ਵੱਡੀ ਦਲੀਲ ਪੰਜਾਬ ਸਰਕਾਰ ਨੇ ਇਹ ਦਿੱਤੀ ਕਿ ਨਰਸਿਮਾ ਰਾਓ ਦੇ ਵਕਤ 1995-96 ਚ ਫੈਸਲਾ ਹੋ ਗਿਆ ਸੀ ਕਿ ਕੋਈ ਵੀ ਚੋਣ ਪ੍ਰਕਿਰਿਆ ਪ੍ਰੋਸੈਸ ਜਦੋਂ ਇੱਕ ਵਾਰੀ ਸ਼ੁਰੂ ਹੋ ਜੇ ਉਹਦੇ ਵਿੱਚ ਅਦਾਲਤ ਦਖਲ ਨਹੀਂ ਦੇਵੇਗੀ, ਤੇ ਅੱਜ ਤੱਕ ਦਿੱਤਾ ਵੀ ਨਹੀਂ। ਤੇ ਚੋਣ ਕਮਿਸ਼ਨ ਦੇ ਵਕੀਲ ਨੇ ਆਖਿਆ ਜੀ ਉਹ ਲੋਕ ਸਭਾ ਤੇ ਵਿਧਾਨ ਸਭਾ ਵਾਸਤੇ ਹੁੰਦਾ, ਇਹਨੇ ਆਖਿਆ ਨਹੀਂ ਜੀ ਉਹ ਲੋਕਲ ਚੋਣਾਂ ਵਾਸਤੇ ਵੀ ਆ ਜਿੱਥੇ ਚੋਣ ਨਿਸ਼ਾਨ ਨਾਲ ਵੋਟਾਂ ਪੈਣਗੀਆਂ। ਉਹ ਪਰਸੋਂ ਸਾਰੀ ਬਹਿਸ ਬੰਦ ਕਰਕੇ ਤੇ ਜਿਹੜਾ ਜੱਜ ਸਾਹਿਬ ਸੀ ਉਹਨਾਂ ਨੇ ਇਹਦਾ ਰੂਲਿੰਗ ਰਿਜ਼ਰਵ ਰੱਖ ਲਿਆ ਸੀ, ਕੱਲ ਉਹਨਾਂ ਨੇ ਆਪਣਾ ਰੂਲਿੰਗ ਸੁਣਾਇਆ। ਉਹਦੇ ਵਿੱਚ ਉਹਨਾਂ ਨੇ ਸਪਸ਼ਟ ਸ਼ਬਦਾਂ ਚ ਕਹਿਤਾ ਕਿ ਸਾਰਿਆਂ ਤੋਂ ਵੱਡੀ ਦਲੀਲ ਇਹ ਆ ਕਿ ਹੁਣ ਵਕਤ ਨਹੀਂ ਰਹਿ ਗਿਆ, ਔਰ ਇਹ ਵੀ ਕਿ ਨਰਸਿਮਾ ਰਾਓ ਸਰਕਾਰ ਜਿਹੜੀ ਸੀ ਉਹਦਾ ਫੈਸਲਾ ਸੀ ਕਿ ਚੋਣਾਂ ਦੀ ਪ੍ਰਕਿਰਿਆ ਕਿਸੇ ਵੀ ਥਾਂ ਤੇ ਇੱਕ ਵਾਰੀ ਸ਼ੁਰੂ ਹੋ ਜਾਵੇ ਉਹਦੇ ਚ ਅਦਾਲਤ ਦਖਲ ਨਹੀਂ ਦੇਵੇਗੀ, ਤੇ ਇਸ ਕਰਕੇ ਹੁਣ ਦਖਲ ਨਹੀਂ ਦਿੱਤਾ ਜਾ ਸਕਦਾ। ਚੋਣਾਂ ਦੇ ਵਿੱਚ ਤੇ 4 ਦਿਨ ਰਹਿ ਗਏ, ਕਿਸ ਵੇਲੇ ਦਖਲ ਕਿੱਦਾਂ ਦਿੱਤਾ ਜਾ ਸਕਦਾ? 26 ਤਰੀਕ ਨੂੰ ਵੋਟਾਂ ਪੈਣੀਆਂ, ਉਹਨਾਂ ਕਹਿਤਾ ਅਸੀਂ ਕੋਈ ਦਖਲ ਨਹੀਂ ਦੇ ਸਕਦੇ। ਇਹ ਪੰਜਾਬ ਸਰਕਾਰ ਕਹਿੰਦੀ ਹੈ ਬੈਲਟ ਪੇਪਰ ਨਾਲ, ਇਹ ਬੈਲਟ ਪੇਪਰ ਨਾਲ ਹੀ ਕਰਾਉਣ, ਪਰ ਇਹਨਾਂ ਦੇ ਉੱਤੇ ਇੱਕ ਕੰਡੀਸ਼ਨ ਹੋਰ ਲਾਗੂ ਹੋਊਗੀ, ਉਹ ਇਹ ਕਿ ਇਹ ਹਰ ਬੂਥ ਦੇ ਉੱਤੇ ਜਿਹੜੀਆਂ ਸੀਸੀਟੀਵੀ ਕੈਮਰੇ ਆ ਉਹ ਲਾਉਣਗੇ ਤਾਂ ਕਿ ਕੋਈ ਕਬਜ਼ਾ ਨਾ ਕਰ ਸਕੇ, ਕੋਈ ਖਰਾਬੀ ਨਾ ਹੋ ਸਕੇ
1: ਜੀ।
0: ਤੇ ਅਗਲੀ ਕੰਡੀਸ਼ਨ ਇਹ ਵੀ ਲਾ ਦਿੱਤੀ ਕਿ ਜਿਹੜੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਆ ਉਹ 1 ਸਾਲ ਤੱਕ, ਜਾਂ ਜੇ ਕੋਈ ਕੇਸ ਹੈ ਉਹਦੇ ਸੰਬੰਧ ਵਿੱਚ ਜਦ ਤੱਕ ਉੱਪਰ ਤੋਂ ਪਰਮਿਸ਼ਨ ਨਹੀਂ ਮਿਲ ਜਾਂਦੀ, ਪੰਜਾਬ ਦਾ ਚੋਣ ਕਮਿਸ਼ਨ ਇਸ ਸਾਰੀ ਚੋਣ ਪ੍ਰਕਿਰਿਆ ਦੇ ਜਿਹੜੇ ਸੀਸੀਟੀਵੀ ਕੈਮਰੇ ਆ ਉਹਨਾਂ ਦੀ ਰਿਕਾਰਡਿੰਗ ਨੂੰ ਕਿਸੇ ਵੀ ਸੂਰਤ ਵਿੱਚ ਡਿਲੀਟ ਨਹੀਂ ਕਰੇਗਾ, ਉਹ ਸਾਰੀ ਸੰਭਾਲ ਕੇ ਰੱਖੀ ਜਾਵੇਗੀ। ਪੰਜਾਬ ਸਰਕਾਰ ਨੇ ਆਖਿਆ ਜੀ ਕੰਮ ਸੌਖਾ, ਕੋਈ ਗੱਲ ਨੀ ਜੀ, ਜੇ ਕਿਸੇ ਨੇ ਕੋਈ ਖਰਾਬੀ ਕਰਨੀ ਹੋਵੇ ਤੇ ਉਹੀ ਤਾਂ ਕਰੂਗਾ, ਸਾਡੀ ਇਹੋ ਜਿਹੀ ਕੋਈ ਇੰਟੈਂਸ਼ਨ ਨੀ। ਤੁਹਾਡੇ ਕਹਿਣ ਤੋਂ ਪਹਿਲਾਂ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਅਸੀਂ ਆਪ ਕਰ ਚੁੱਕੇ ਹਾਂ, ਜਦੋਂ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ ਤੇ ਅਸੀਂ ਇਹਦੇ ਵਿੱਚ ਕੁਛ ਕਾਹਨੂੰ ਕਰਨਾ, ਅਸੀਂ ਕੁਛ ਨੀ ਕਰ ਰਹੇ। ਉਲਟਾ ਇਹ ਆ ਕਿ ਜੋ ਕੁਛ ਤੁਹਾਡੀਆਂ ਹਦਾਇਤਾਂ ਹੋਣਗੀਆਂ ਉਹਦੇ ਮੁਤਾਬਕ ਅਸੀਂ ਲਾਗੂ ਕਰ ਦਿਆਂਗੇ, ਤੇ ਸੀਸੀਟੀਵੀ ਕੈਮਰੇ ਲੱਗੇ ਆ, ਮਸ਼ੀਨਾਂ ਦੀ ਲੋੜ ਪੈ ਨਹੀਂ। ਸੋ ਕੱਲ ਇਹ ਸਪਸ਼ਟ ਹੋ ਗਿਆ ਕਿ ਜਿਹੜਾ ਕੇਂਦਰ ਦੇ ਦਬਾਅ ਥੱਲੇ ਇਹ ਸੀਗਾ ਕਿ ਮਸ਼ੀਨਾਂ ਜ਼ਰੂਰ ਲਾਉਣੀਆਂ, ਉਹ ਸਾਰੀ ਖੇਡ ਤੇ ਖਤਮ ਹੋ ਗਈ। ਅੱਜ ਇੱਕ ਨਵੀਂ ਸਗੋਂ ਕਹਾਣੀ ਪਤਾ ਲੱਗ ਗਈ ਹੈ, ਉਹ ਇਹ ਕਿ ਜਿਹੜਾ ਹੈਗਾ ਚੋਣ ਪ੍ਰੋਸੈਸ ਉਹਦੇ ਵਿੱਚ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਇਹਨਾਂ ਦੇ ਹਰ ਹਲਕੇ ਦੇ ਵਿੱਚ ਨੇ, ਦੂਜੇ ਨੰਬਰ ਦੇ ਉੱਤੇ ਕੈਂਡੀਡੇਟ ਕਾਂਗਰਸ ਦੇ ਆ, ਕਾਂਗਰਸ ਤੋਂ ਕਈਆਂ ਹਲਕਿਆਂ ਵਾਸਤੇ ਕੈਂਡੀਡੇਟ ਨਹੀਂ ਮਿਲੇ
1: ਜੀ।
0: ਤੀਜੇ ਨੰਬਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਆ, ਤੇ ਅਕਾਲੀ ਦਲ

0: ਹੋਣਗੇ।
1: ਠੀਕ ਹੈ ਜੀ। ਪਰ ਸਾਹਿਬ ਇੱਕ ਜਿਹੜੀ ਹੋਰ ਖਬਰ ਹੈ, ਇੱਕ ਨਵੀਂ ਪਾਰਟੀ ਭਾਵੇਂ ਕਹਿ ਜੇ ਉਹ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ 'ਤੇ ਹੀ ਬਣੀ ਹੈ, ਕਾਕਰੋਚ ਜਨਤਾ ਪਾਰਟੀ, ਜਿਹਦੇ ਬਾਰੇ ਸਾਰੇ ਪਾਸੇ ਜੇਕਰ ਸੋਸ਼ਲ ਮੀਡੀਆ ਖੋਲ੍ਹੇ ਤਾਂ ਉਹਦੇ ਬਾਰੇ ਗੱਲਾਂ ਹੋ ਰਹੀਆਂ ਨੇ, ਉਹਦੇ ਬਾਰੇ ਲੋਕ ਚਰਚਾ ਕਰ ਰਹੇ ਨੇ, ਇਹ ਕੀ ਤੂਫਾਨ ਆ ਗਿਆ ਜੀ?
0: ਭਾਰਤ ਦੇ ਚੀਫ ਜਸਟਿਸ ਜਿਹੜਾ ਉਹਨੇ ਇੱਕ ਦਿਨ ਬੜਾ ਭੱਦਾ ਬਿਆਨ ਦੇ ਤਾ। ਮਸਲਾ ਤਾਂ ਇਹ ਸੀ ਕਿ ਇੱਕ ਵਕੀਲ ਨੇ ਆਖਿਆ ਕਿ ਹੋਰ ਲੋਕਾਂ ਨੂੰ ਹਾਈਕੋਰਟ ਦੇ ਵਿੱਚ ਸੀਨੀਅਰ ਵਕੀਲ ਦਾ ਦਰਜਾ ਮਿਲ ਗਿਆ ਤੇ ਉਹਨੂੰ ਇਗਨੋਰ ਕੀਤਾ ਗਿਆ। ਉਹਨੇ ਜਾ ਕੇ ਸੁਪਰੀਮ ਕੋਰਟ ਚ ਅਰਜੀ ਦਿੱਤੀ ਕਿ ਮੇਰਾ ਨਾਂ ਵਿਚਾਰਿਆ ਕਿਉਂ ਨਹੀਂ ਗਿਆ। ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਆਖਿਆ ਇਹੋ ਜਿਹੀ ਅਰਜੀਆਂ ਦੇ ਦੀਆਂ, ਇਹੋ ਜਿਹੇ ਦਰਜੇ ਮਿਲਦੇ ਹੁੰਦੇ ਆ, ਮੰਗੀ ਦੇ ਨੀ। ਅਰਜੀ ਉਹਦੀ ਰੱਦ ਕਰਤੀ, ਨਾਲ ਹੀ ਆਖਿਆ ਅੱਜ ਕੱਲ ਤਮਾਸ਼ਾ ਬਣਿਆ ਹਰ ਕੋਈ ਪਬਲਿਕ ਇੰਟਰਸਟ ਲਿਟੀਗੇਸ਼ਨ PIL ਅਰਜੀਆਂ ਦੇਈ ਜਾਂਦਾ। ਇੱਥੇ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹ ਸਾਰੇ ਸਿਸਟਮ ਨੂੰ ਚੈਲੰਜ ਕਰਦੇ ਆ ਕਿ ਕਾਕਰੋਚ ਬਣੇ ਪਏ। ਇਹਦੇ ਉੱਤੇ ਸਾਰੇ ਦੇਸ਼ ਚ ਰੌਲਾ ਪੈ ਗਿਆ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਸਤੇ ਅਦਾਲਤ ਨੇ ਦਖਲ ਨਹੀਂ ਦਿੱਤਾ। ਸੁਪਰੀਮ ਕੋਰਟ ਦਾ ਚੀਫ ਜਸਟਿਸ ਜਿਹੜਾ ਭਾਰਤ ਦਾ ਸਭ ਤੋਂ ਵੱਡਾ ਜੱਜ ਆ, ਉਹ ਨੌਜਵਾਨ ਨੂੰ ਕਾਕਰੋਚ ਕਹਿੰਦਾ, ਉਹਨਾਂ ਦੀ ਬੇਇੱਜ਼ਤੀ ਕਰਦਾ। ਉਹਨੇ ਅਗਲੇ ਦਿਨ ਬੜੀ ਮਾਇਲਡ ਜੀ ਸਫਾਈ ਦਿੱਤੀ, ਮੇਰਾ ਕਹਿਣ ਤੋਂ ਇਹ ਪ੍ਰਭਾਵ ਨਹੀਂ ਸੀਗਾ, ਪ੍ਰਭਾਵ ਲਿਆ ਗਿਆ। ਮੈਂ ਤੇ ਇੱਕ ਮਿਸਾਲ ਦੇ ਤੌਰ ਤੇ ਵਰਤਿਆ ਸੀ, ਉਹ ਕਹਿੰਦੇ ਮਿਸਾਲ ਤੂੰ ਤਾਂ ਦਿੱਤੀ ਜੇ ਤੇਰੀ ਮਾਨਸਿਕਤਾ ਇਹੋ ਜਿਹੀ ਹੈਗੀ ਸੀ, ਜੇ ਤੇ ਇਹੋ ਜਿਹੀ ਮਿਸਾਲ ਦੇਣ ਦਾ ਮਤਲਬ ਹੀ ਕੋਈ ਨਹੀਂ ਸੀ। ਉਹਦੇ ਉੱਤੇ ਸਾਰੇ ਦੇਸ਼ ਵਿੱਚ ਰੌਲਾ ਪੈ ਗਿਆ, ਹਰ ਕੋਈ ਉੱਤੇ ਅਟੈਕ ਕਰ ਰਿਹਾ, ਉਹਦੀਆਂ ਪਿਛਲੀਆਂ ਕਹਾਣੀਆਂ ਵੀ ਕੱਢੀਆਂ, ਇਹਨੇ ਫਲਾਣਾ ਫੈਸਲਾ ਗਲਤ ਦਿੱਤਾ, ਇਹਨੇ ਫਲਾਣੇ ਫੈਸਲੇ ਚ ਆਹ ਟਿੱਪਣੀਆਂ ਕੀਤੀਆਂ। ਉਹ ਬਹੁਤ ਕਸੂਤਾ ਫਸ ਗਿਆ। ਚਾਰ ਦਿਨ ਪਹਿਲਾਂ ਇਸੇ ਸਵਾਲ ਦੇ ਉੱਤੇ ਇੱਕ ਮੁੰਡਾ ਜਿਹੜਾ ਅਜੇ ਯੰਗ ਹੈ ਤੇ ਜਿਹਨੇ ਬਹੁਤ ਵੱਡੇ ਵੱਡੇ ਲੇਖ ਲਿਖ ਕੇ ਪਹਿਲਾਂ ਸਰਕਾਰ ਲਾਈ ਪਈ, ਅੰਗਰੇਜ਼ੀ ਪੇਪਰਾਂ ਚ ਲਿਖਦਾ ਔਰ ਉਹਨਾਂ ਪੇਪਰਾਂ ਚ ਲਿਖਦਾ ਜਿਹੜੇ ਬਹੁਤ ਧੜੱਲੇਦਾਰ ਗਿਣੇ ਜਾਂਦੇ ਆ ਤੇ ਸਿਰਫ ਆਨਲਾਈਨ ਨੇ, ਪ੍ਰਿੰਟ ਪੇਪਰ ਨਹੀਂ ਗਏ। ਉਹਨੇ ਇੱਕਦਮ ਇੰਸਟਾਗ੍ਰਾਮ ਦੇ ਉੱਤੇ ਪਾਤਾ ਟੈਕਸ ਉੱਤੇ ਕਿ ਕਾਕਰੋਚ ਜਨਤਾ ਪਾਰਟੀ ਲਾਂਚ ਕੀਤੀ ਗਈ, ਤੁਸੀਂ ਇਹਦੇ ਮੈਂਬਰ ਬਣੋ। ਰਣਜੀਤ ਜੀ ਤੁਸੀਂ ਹੈਰਾਨ ਹੋਵੋਗੇ, ਉਹ 24-26 ਘੰਟਿਆਂ ਦੇ ਅੰਦਰ ਅੰਦਰ ਹੀ ਪਹਿਲਾਂ ਤਾਂ ਗਿਣਤੀ ਦੇ ਵਿੱਚ ਇਹਨੂੰ ਭਾਰਤੀ ਜਨਤਾ ਪਾਰਟੀ ਦੇ ਫਾਲੋਅਰ ਜਿਹੜੇ ਸੀ ਉਹਨਾਂ ਨੂੰ ਕ੍ਰਾਸ ਕਰ ਗਿਆ। ਕਾਂਗਰਸ ਦੇ ਫਾਲੋਅਰ ਭਾਰਤੀ ਜਨਤਾ ਪਾਰਟੀ ਨਾਲ ਵੱਧ ਹੈ, ਹਮੇਸ਼ਾ ਹੀ ਅਪੋਜੀਸ਼ਨ ਦੇ ਵੱਧ ਹੁੰਦੇ। ਫਿਰ ਜਦੋਂ ਇਹਨਾਂ ਨੇ ਵੀ ਕ੍ਰਾਸ ਕਰਕੇ ਤੇ ਅਗਲਾ ਦਿਨ ਸ਼ੁਰੂ ਹੋਣ ਤੱਕ 1.5 ਕਰੋੜ ਨੂੰ ਪਹੁੰਚ ਗਿਆ। ਭਾਰਤ ਸਰਕਾਰ ਨੇ ਉੱਤੇ ਪਾਬੰਦੀ ਲਾ ਤੀ, ਉਹ ਬੈਨ ਕਰਤਾ ਸਾਰਾ ਸੋਸ਼ਲ ਮੀਡੀਆ ਉੱਤੇ। ਉਹਨੇ ਅਗਲੇ ਦਿਨ ਹੀ ਨਵਾਂ ਇੱਕ ਹੋਰ ਉਸੇ ਦਾ ਭਾਰਤ ਜਿਹੜੀ ਕਾਕਰੋਚ ਜਨਤਾ ਪਾਰਟੀ ਹੈ ਉਹਦਾ ਨਵਾਂ ਇੱਕ ਹੈਂਡਲ ਖੜਾ ਕਰ ਦਿੱਤਾ, ਉਹਦੇ ਉੱਤੇ ਲਿਖ ਦਿੱਤਾ ਕਾਕਰੋਚ ਨੈਵਰ ਡਾਈ, ਕਾਕਰੋਚ ਜਿਹੜੇ ਹੁੰਦੇ ਇਹ ਨਹੀਂ ਮਰਦੇ ਹੁੰਦੇ, ਇਹਨੂੰ ਮਾਰਨ ਵਾਲੇ ਮਰ ਜਾਂਦੇ ਆ। ਉਹ ਜਦੋਂ ਬਣਾ ਕੇ ਨਵੇਂ ਸਮੇਂ ਸ਼ੁਰੂ ਕਰਤਾ, ਤੁਸੀਂ ਸੁਣ ਕੇ ਹੈਰਾਨ ਹੋਵੋਗੇ, 24 ਘੰਟਿਆਂ ਦੇ ਅੰਦਰ ਅੰਦਰ 2 ਕਰੋੜ ਤੋਂ ਵੱਧ ਉਹਦੇ ਫਾਲੋਅਰ ਫੇਰ ਬਣ ਗਏ। ਇੰਨੀ ਤੇਜ਼ੀ ਨਾਲ ਚੜ ਰਹੀ ਹੈ। ਇਹਦੇ ਅਸਰ ਥੱਲੇ ਸਾਡੇ ਗੁਆਂਢ ਪਾਕਿਸਤਾਨ ਦੇ ਵਿੱਚ ਵੀ ਅਵਾਮੀ ਕਾਕਰੋਚ ਪਾਰਟੀ ਬਣ ਗਈ ਹੈ। ਉਹ ਕਹਿੰਦੇ ਜੀ ਸਾਨੂੰ ਵੀ ਇਹਦੀ ਲੋੜ ਹੈ, ਕਿਉਂਕਿ ਇੱਥੇ ਵੀ ਲੀਡਰ ਤੇ ਅਫਸਰ, ਵੱਡੇ ਅਮੀਰ ਤੇ ਜਰਨੈਲ ਆਮ ਜਨਤਾ ਨੂੰ ਕਾਕਰੋਚ ਸਮਝਦੇ। ਇਸੇ ਤਰ੍ਹਾਂ ਉੱਥੇ ਕਾਕਰੋਚ ਜਨਤਾ ਪਾਰਟੀ ਜਿਹੜੀ ਆ ਉਹਦੀ ਚੜ੍ਹਤੀ ਹੁੰਦੀ ਫਿਰਦੀ ਆ। ਇਹ ਸਾਰੇ ਪਾਸਿਆਂ ਤੋਂ ਜਿਹੜਾ ਮਾਹੌਲ ਬਣ ਰਿਹਾ ਇਹਦੀ ਤੁਲਨਾ ਜੈਨ ਜੀ ਨਾਲ ਕੀਤੀ ਜਾ ਰਹੀ ਹੈ, ਜਿਹਨੇ ਪਹਿਲਾਂ ਨੇਪਾਲ ਵਿੱਚ ਪਲਟਾ ਕਰ ਦਿੱਤਾ, ਪੁਰਾਣੀ ਸਾਰੀ ਲੀਡਰਸ਼ਿਪ ਧੱਕ ਕੇ ਤੇ ਨਵੀਂ ਲੀਡਰਸ਼ਿਪ ਲੈਣ ਦੀ ਤੇ ਦੇਖ ਚਲਾਉਂਦੇ ਪਏ, ਤੇ ਦੂਸਰਾ ਉਹਦੇ ਨਾਲ ਤੁਲਨਾ ਕੀਤੀ ਜਾ ਰਹੀ ਹੈ ਸ੍ਰੀਲੰਕਾ ਨਾਲ, ਉੱਥੇ ਵੀ ਜੈਨ ਜੀ ਉੱਠੀ ਤੇ ਉਹਨੇ ਸਾਰਿਆਂ ਨੂੰ ਹਿਲਾ ਦਿੱਤਾ ਸੀ। ਹੁਣ ਇਹ ਇਸ ਵੇਲੇ ਜਿਹੜੀ ਇਹ ਪਾਰਟੀ ਹੈ ਜੋ ਜੋ ਉੱਠ ਰਹੀ ਹੈ, ਨੌਜਵਾਨ ਜਿਵੇਂ ਇਹਦੇ ਨਾਲ ਜੁੜ ਰਹੇ ਆ, ਆਮ ਪਬਲਿਕ ਦੇ ਵਿੱਚ ਵੀ ਇਹਨਾਂ ਨੂੰ ਹੁੰਗਾਰਾ ਮਿਲ ਰਿਹਾ, ਇਹਦੇ ਤੋਂ ਆਮ ਰਿਪੋਰਟਾਂ ਨੇ ਕਿ ਸਰਕਾਰ ਘਬਰਾਹਟ ਚ ਆ। ਪਿਛਲੇ ਦਿਨਾਂ ਚ ਨੀਟ ਦਾ ਟੈਸਟ ਹੋਇਆ ਸੀ, ਲੱਖਾਂ ਬੱਚੇ ਚ ਪੇਸ਼ ਹੋਏ, ਉਹਨਾਂ ਦੇ ਅਪੀਲ ਹੋਣ ਤੋਂ ਬਾਅਦ ਪਤਾ ਲੱਗਾ ਕਿ ਪੇਪਰ ਤਾਂ ਪਹਿਲਾਂ ਹੀ 15-15-20-20 ਲੱਖ ਚ ਵਿਕ ਗਿਆ ਸੀ। ਹੁਣ ਕੋਈ ਇੱਥੋਂ ਕੋਈ ਉੱਥੋਂ ਜਿਹੜੇ ਪ੍ਰਾਈਵੇਟ ਅਕੈਡਮੀਆਂ ਚਲਾਉਣ ਵਾਲੇ ਸੀਗੇ ਪ੍ਰੋਫੈਸਰ, ਉਹੀ ਨੀਟ ਦੇ ਪੇਪਰ ਤਿਆਰ ਕਰਦੇ ਸੀ ਆਪਣੀਆਂ ਅਕੈਡਮੀਆਂ ਚੋਂ, ਬੱਚਿਆਂ ਨੂੰ ਪੈਸੇ ਲਿਖ ਕੇ ਪੜ੍ਹਾਉਂਦੇ ਸੀ, ਬਾਹਰ ਪੇਪਰ ਵੇਚ ਦਿੰਦੇ ਸੀ। ਹੁਣ ਕੋਈ ਬੰਬੇ

0: ਚੋਂ ਫੜਿਆ ਜਾ ਰਿਹਾ, ਕੋਈ ਕਲਕੱਤੇ ਚੋਂ, ਕੋਈ ਪੁਣੇ ਚੋਂ ਫੜਿਆ ਜਾ ਰਿਹਾ, ਕੋਈ ਹੈਦਰਾਬਾਦ ਤੋਂ। ਇਹਦੇ ਉੱਤੇ ਸਾਰੇ ਦੇਸ਼ ਵਿੱਚ ਰੌਲਾ ਪੈ ਰਿਹਾ, ਸੁਪਰੀਮ ਕੋਰਟ ਚ ਵੀ ਗੱਲ ਗਈ ਆ ਔਰ ਗ੍ਰਿਫਤਾਰੀਆਂ ਦੀ ਲੜੀ ਇਹ ਜਾ ਰਹੀ ਆ। ਕੱਲ ਉਹਨਾਂ ਨੇ ਜਿਹੜੀ ਕਾਂਗਰਸ ਜਨਤਾ ਪਾਰਟੀ ਆ ਉਹਨਾਂ ਨੇ ਇੱਕ ਨਵਾਂ ਨਾਰਾ ਦੇ ਦਿੱਤਾ ਕਿ ਦੇਸ਼ ਦਾ ਐਜੂਕੇਸ਼ਨ ਮਿਨਿਸਟਰ ਜਿਹੜਾ ਇਹ ਨੀਟ ਦਾ ਟੈਸਟ ਕਰਾਉਣ ਚ ਫਿਰ ਸਭ ਤੋਂ ਉਹਨੂੰ ਅਸਤੀਫਾ ਦੇਵੇ। ਪਾਰਲੀਮੈਂਟਰੀ ਕਮੇਟੀ ਦੀ ਮੀਟਿੰਗ ਹੋਈ ਸੀ ਐਜੂਕੇਸ਼ਨ ਬਾਰੇ, ਉੱਥੇ ਮੁੱਦਾ ਉੱਠਿਆ ਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਨੇ ਆਖਿਆ ਜੀ ਅਜੇ ਪੜਤਾਲ ਹੋਊਗੀ, ਫਿਰ ਹੀ ਪਤਾ ਲੱਗਣਾ ਕਿ ਲੀਕ ਹੋਏ ਕਿ ਨਹੀਂ ਹੋਏ, ਤੁਸੀਂ ਪਹਿਲਾਂ ਅਸਤੀਫਾ ਕਿੱਦਾਂ ਮੰਗ ਸਕਦੇ ਹੋ। ਪਰ ਸਾਰੇ ਮੈਂਬਰਾਂ ਨੇ ਆਖਿਆ ਦੇਖ ਲਓ ਤੁਹਾਨੂੰ ਮਹਿੰਗਾ ਪੈਣਾ। ਉੱਥੇ ਕੱਲ ਸਾਰੇ ਮੈਂਬਰਾਂ ਦਾ ਬਹੁਤ ਸਾਰੇ ਆਪੋਜੀਸ਼ਨ ਮੈਂਬਰਾਂ ਨੇ, ਹੁਣ ਕੱਲ ਦਾ ਜਦੋਂ ਕਾਂਗਰਸ ਜਨਤਾ ਪਾਰਟੀ ਨੇ ਵੀ ਮੰਗ ਕਰਤੀ, ਸਾਰੇ ਦੇਸ਼ ਚੋਂ ਇਹ ਮੰਗ ਉੱਠ ਰਹੀ ਆ ਕਿ ਸਿੱਖਿਆ ਮੰਤਰੀ ਅਸਤੀਫਾ ਦੇਵੇ, ਨਹੀਂ ਤੇ ਇਹਦੇ ਉੱਤੇ ਇੱਕ ਅੰਦੋਲਨ ਛਿੜ ਸਕਦਾ।
1: ਠੀਕ ਹੈ ਜੀ ਪੰਨੂ ਸਾਹਿਬ, ਹੁਣ ਆਪਾਂ ਥੋੜੀ ਜਿਹੀ ਗੱਲ ਕਰਦੇ ਹਾਂ। ਸੁਪਰੀਮ ਕੋਰਟ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਕਿ ਜੋ ਰਿਜ਼ਰਵੇਸ਼ਨ ਹੈ ਜਿਹੜੀ ਅਫਸਰਾਂ ਦੇ ਬੱਚਿਆਂ ਨੂੰ ਮਿਲਦੀ ਆ ਉਹ ਮਿਲਣੀ ਚਾਹੀਦੀ ਹੈ ਕਿ ਨਹੀਂ, ਇੱਥੇ ਕੁਛ ਗੱਲਬਾਤ ਸ਼ੁਰੂ ਹੋਈ ਹੈ, ਇਹ ਕੀ ਮਸਲਾ ਹੈ ਜੀ?
0: ਅਸਲ ਚ ਮੁੱਦਾ ਕਈ ਵਾਰ ਉੱਠਿਆ ਵੀ ਜਿਹੜੇ ਲੋਕ ਖਾਂਦੇ ਪੀਂਦੇ ਹੋਣ ਜਿਨ੍ਹਾਂ ਦੀ ਆਮਦਨ ਬਹੁਤ ਮੋਟੀ ਆ, ਇਸ ਵਜ੍ਹਾ ਤੇ ਅਫਸਰਾਂ ਦੀ ਗੱਲ ਚੱਲੀ ਹੈ। ਅੱਗੇ ਹੁੰਦਾ ਕਿ ਜਿਹੜੇ ਮੰਤਰੀ ਵੀ ਬਣ ਗਏ ਔਰ ਇੱਕ ਪਰਿਵਾਰ ਚ ਹੁਣ ਤੱਕ ਪੰਜ ਪੰਜ ਛੇ ਛੇ ਮੰਤਰੀ ਬਣ ਗਏ, ਉਹ ਕਿਸੇ ਹੋਰ ਨੂੰ ਵੀ ਇਸ ਹੱਕ ਦੀ ਵਰਤੋਂ ਕਰਨ ਦੇਣ? ਉਹੋ ਹੀ ਮੁੜ ਮੁੜ ਕੇ ਅੱਗੇ ਕਿਉਂ ਆਉਂਦੇ ਆ? ਉਹਨਾਂ ਦੀ ਰਿਜ਼ਰਵੇਸ਼ਨ ਖੋਲੋ। ਇਹ ਮੁੱਦਾ ਜਦੋਂ ਉੱਠਦਾ ਉਹਦੇ ਉੱਤੇ ਹਰ ਵੇਲੇ ਕਾਫੀ ਰੌਲਾ ਪੈਂਦਾ। ਨਰਸਿਮਹ ਰਾਓ ਸਰਕਾਰ ਨੇ ਸ਼ਡਿਊਲਡ ਕਾਸਟ ਵਾਸਤੇ ਨਹੀਂ ਪਰ ਅਦਰ ਬੈਕਵਰਡ ਕਲਾਸਿਸ ਵਾਸਤੇ ਕਹਿ ਦਿੱਤਾ ਸੀ ਕਿ ਇੰਨੇ ਕੁ ਲੱਖ ਦੇ 8 ਲੱਖ ਰੁਪਏ ਦੀ ਐਡਮਿਸ਼ਨ ਸੀ ਕ੍ਰੀਮੀ ਲੇਅਰ ਦੀ, ਜਿਹੜੇ ਲੋਕਾਂ ਦੀ ਆਮਦਨ ਇਸ ਤੋਂ ਵੱਧ ਹੋ ਜੇ ਉਹਨਾਂ ਨੂੰ ਅਦਰ ਬੈਕਵਰਡ ਕਲਾਸ ਯਾਨੀ OBC ਦੀ ਰਿਜ਼ਰਵੇਸ਼ਨ ਨਹੀਂ ਮਿਲੇਗੀ। ਉਦੋਂ ਘੱਟ ਹੁੰਦੀ ਸੀ ਹੱਦ, ਮੁੜ ਕੇ ਵੱਧਦੀ ਵੱਧਦੀ 8 ਲੱਖ ਤੇ ਚਲੀ ਗਈ। ਹੁਣ ਕਰਨਾਟਕ ਦੇ ਵਿੱਚ ਇੱਕ ਮੁੰਡਾ ਅਸਿਸਟੈਂਟ ਇੰਜੀਨੀਅਰ ਭਰਤੀ ਹੋਇਆ, ਉਹਦੇ ਵਾਸਤੇ ਉਹਨੂੰ ਫਿਰ OBC ਦਾ ਸਰਟੀਫਿਕੇਟ ਚਾਹੀਦਾ ਸੀ, ਉਸ ਕੈਟਾਗਰੀ ਤੋਂ ਆਉਂਦਾ ਸੀ। ਉਹ ਸਰਟੀਫਿਕੇਟ ਲੈਣ ਗਿਆ ਤੇ ਉਹਨਾਂ ਨੇ ਨਾਂਹ ਕਰ ਦਿੱਤੀ ਕਿ ਤੇਰੇ ਪਰਿਵਾਰ ਦੀ ਆਮਦਨ 8 ਲੱਖ ਤੋਂ ਬਹੁਤ ਵੱਧ, ਤੇਰੇ ਮਾਂ ਬਾਪ ਦੋਵੇਂ ਅਫਸਰ ਨੇ, ਰਲਾ ਕੇ ਕੁੱਲ ਆਮਦਨ ਤੁਹਾਡੀ 19.5 ਲੱਖ ਰੁਪਏ ਬਣਦੀ ਸਾਲ ਦੀ, ਤੇ ਤੈਨੂੰ ਰਿਜ਼ਰਵੇਸ਼ਨ ਨਹੀਂ ਮਿਲ ਸਕਦੀ। ਉਹ ਹਾਈਕੋਰਟ ਚਲਾ ਗਿਆ, ਹਾਈਕੋਰਟ ਦੇ ਜੱਜ ਨੇ ਆਖਿਆ ਇਸ ਮੁੰਡੇ ਦਾ ਰਿਜ਼ਰਵੇਸ਼ਨ ਦਾ ਹੱਕ ਹੈ ਦਿਓ ਇਹਨੂੰ। ਇਹਨੂੰ ਫਿਰ ਦੂਜੀ ਧਿਰਲੇ ਚੈਲੰਜ ਕਰਤਾ, ਹਾਈਕੋਰਟ ਚ ਡਬਲ ਬੈਂਚ ਬਣ ਗਿਆ। ਸਿੰਗਲ ਜੱਜ ਦਾ ਫੈਸਲਾ ਦੋ ਜੱਜਾਂ ਦੇ ਵੱਡੇ ਬੈਂਚ ਨੇ ਰੱਦ ਕਰਤਾ, ਉਹਨੇ ਆਖਿਆ ਨਾ ਇਸ ਮੁੰਡੇ ਨੂੰ ਨਹੀਂ ਮਿਲ ਸਕਦੀ ਕ੍ਰੀਮੀ ਲੇਅਰ ਚਾਹੁੰਦਾ। ਹੁਣ ਉਹ ਮਸਲਾ ਆ ਗਿਆ ਸੁਪਰੀਮ ਕੋਰਟ ਚ। ਕੱਲ ਸੁਪਰੀਮ ਕੋਰਟ ਦੇ ਜੱਜਾਂ ਨੇ ਵੀ ਇਹ ਗੱਲ ਰੱਖੀ ਕਿ ਜਿਹੜੇ ਕ੍ਰੀਮੀ ਲੇਅਰ ਸ਼ਾਇਦ ਜਿਨ੍ਹਾਂ ਦੇ ਮਾਂ ਬਾਪ ਦੋਵੇਂ ਵੱਡੇ ਅਫਸਰ ਬਣ ਗਏ ਉਹਨਾਂ ਨੂੰ ਹੁਣ ਰਿਜ਼ਰਵੇਸ਼ਨ ਦੀ ਕੀ ਲੋੜ ਹੈ? ਇਸ ਮੁੱਦੇ ਤੇ ਕੱਲ ਦੀ ਬਹਿਸ ਚੱਲ ਪਈ ਆ, ਅਗਲਿਆਂ ਦਿਨਾਂ ਚ ਕੇਸ ਦੀ ਬਹਿਸ ਕਾਫੀ ਲੰਮੀ ਹੋ ਸਕਦੀ ਆ, ਪਰ ਮੇਰਾ ਖਿਆਲ ਹੈ ਉਸ ਪਾਸੇ ਨੂੰ ਤੁਰ ਸਕਦੀ ਹੈ ਕਿ ਜਿਨ੍ਹਾਂ ਨੇ ਕ੍ਰੀਮੀ ਲੇਅਰ ਦਾ ਰਿਜ਼ਰਵੇਸ਼ਨ ਦਾ ਹੱਕ ਲੈ ਲਿਆ ਉਹਨਾਂ ਨੂੰ ਹੋਰ ਨਹੀਂ ਚਾਹੀਦੀ।
1: ਜੀ ਅਸੀਂ ਆਪਣੇ ਸਰੋਤਿਆਂ ਦੱਸਦੇ ਕਿ ਰੇਡੀਓ ਸਰਸੰਗਮ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨਾਲ। ਪ੍ਰੋਗਰਾਮ ਦੇ ਸਪਾਂਸਰ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ, 587-832-1200, YYC ਹੋਮ ਕੇਅਰ ਤੋਂ ਵੀਰਪਾਲ ਕੌਰ ਟਾਟ, 825-760-0983, ਮਰਸਡੀਜ਼ ਬੈਂਸ ਕੰਟਰੀ ਹਿਲਸ ਗੌਰਵ ਸ਼ਰਮਾ, 403-903-6757, ਪੰਜਾਬ ਇੰਸ਼ੋਰੈਂਸ ਤੋਂ ਰੁਪਿੰਦਰ ਸਿੱਧੂ, ਲਪਰੀ ਸਿੱਧੂ, 403-404-3500, ਮਦਰ ਇੰਡੀਆ ਰੈਸਟੋਰੈਂਟ, 403-462-6666, ਅਤੇ ਪਿਕਸਲ ਫੋਟੋ ਸਟੂਡੀਓ, 403-947-0060। ਪੰਨੂ ਸਾਹਿਬ, ED ਦੀ ਛਾਪੇਮਾਰੀ ਬਹੁਤ ਵਧੀ ਹੋਈ ਹੈ, ਬਹੁਤ ਸਾਰੀਆਂ ਖਬਰਾਂ ਆਉਂਦੀਆਂ ਨੇ ਕਿ ED ਨੇ ਇੱਥੇ ਛਾਪਾ ਮਾਰਤਾ, ਉੱਥੇ ਮਾਰਤਾ, ਪਰ ਉਹ ਤੋਂ ਬਾਅਦ ਜਿਹੜਾ ਹੈ ਉਹ ਬਹੁਤੀਆਂ ਜ਼ਿਆਦਾ ਨਿਊਜ਼ ਨਹੀਂ ਆਉਂਦੀਆਂ ਕਿ ਕੀ ਸਕਸੈਸ ਰੇਟ ਹੈ, ਅਤੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਸਕਸੈਸ ਰੇਟ ਬਹੁਤੀ ਜ਼ਿਆਦਾ ਨਹੀਂ ਹੈ ED ਦੀ ਛਾਪੇਮਾਰੀ ਦੀ, ਇਹਦੇ ਪਿੱਛੇ ਕੀ ਕਾਰਨ ਹੈ ਜੀ?
0: ਇਹ ਗੱਲ ਬਹੁਤ ਭਾਰੀ ਚੱਲੀ ਆ ਕਿ ED ਤੇ CBI ਦੋਵੇਂ ਛਾਪੇ ਮਾਰਨ ਵੇਲੇ ਅੱਗੇ ਇਹਨਾਂ ਦਾ ਸ਼ੇਰ ਦਾ ਹੁੰਦਾ ਤੇ ਪਰ ਬਾਅਦ ਵਿੱਚ ਕੇਸਾਂ ਦੀ ਪੈਰਵੀ ਕਰਨ ਚ ਪਿੱਛਾ ਗਿਦੜ ਬੜਾ ਵੀ ਨਿਕਲਦਾ, ਕੱਖ ਨੀ ਬਣਦਾ ਇਹਨਾਂ ਦੇ ਕੇਸਾਂ। ਹੁਣ ਰਿਪੋਰਟ ਆਏ ਆ ਕਿ ਮਸਾਂ 10% ਦੇ ਨੇੜੇ ਤੇੜੇ ਇਹਨਾਂ ਦੇ ਕੇਸ ਜਿਹੜੇ ਆ ਉਹ ਸਿਰੇ ਚੜ੍ਹਦੇ ਆ, ਬਾਕੀ ਸਾਰੇ ਕੇਸ ਰਾਹ ਵਿੱਚ ਦੱਬੇ ਜਾਂਦੇ ਆ, ਕੋਈ ਨਾ ਕੋਈ ਬਹਾਨਾ ਬਣ ਜਾਂਦਾ, ਜਾਂ ਤਾਂ ਉਹ ਕੇਸ ਨਿਕਲਦੇ ਨੀ ਤੇ ਕਈ ਕਈ ਸਾਲਾਂ ਤੱਕ ਦੱਬੇ ਰਹਿੰਦੇ ਆ, ਬੰਦੇ ਕੇਸ ਦੇ ਵਿੱਚ ਦੇਰੀ ਦਾ ਫਾਇਦਾ ਲੈ ਕੇ ਛੁੱਟ ਜਾਂਦੇ ਆ, ਜਾਂ ਕੋਈ ਉਹਨਾਂ ਚ ਮਰ ਜਾਂਦਾ, ਗੱਲ ਖਤਮ ਹੋ ਜਾਂਦੀ ਆ, ਜਾਂ ਕੇਸ ਖਤਮ ਹੋ ਜਾਂਦੇ ਆ, ਥੋੜੇ ਜਿਹੇ ਕੇਸ ਆ ਜਿਹੜੇ ਸਿਰੇ ਚੜ੍ਹਦੇ। ਇਹਦੇ ਚ ਇੱਕ ਗੱਲ ਇਹ ਵੀ ਹੈ

0: ਕਿ ਪੋਲੀਟਿਕਸ ਬੜਾ ਆਪਣਾ ਅਸਰ ਵਿਖਾਉਂਦੀ ਹੈ। ਬੀਬੀ ਮਾਇਆਵਤੀ ਦੇ ਕੇਸ ਬਣਾ ਦਿਓ, ਜੇ ਦੁਬਾਰਾ ਨਹੀਂ ਮੰਨਦੀ ਤੇ ਕੇਸਾਂ ਦੀ ਪੈਰਵਾਈ ਲਿਆ ਕੇ ਤੇ ਆਖੋ ਤੈਨੂੰ ਗ੍ਰਿਫਤਾਰ ਕਰਨਾ, ਤੇ ਜੇ ਦੁਬਾਰਾ ਠਾ ਜਾਵੇ ਤੇ ਫਿਰ ਕਹਿ ਦਿਓ ਜੀ ਕੇਸ ਅਸੀਂ ਰੋਕ ਲਿਆ, ਤੂੰ ਅਸਤੀਫਾ ਦੇ ਦੇ। ਏਦਾਂ ਕਈਆਂ ਲੋਕਾਂ ਤੇ ਬਣਾਇਆ, ਕੇਜਰੀਵਾਲ ਤੇ ਕੇਸ ਬਣਾਇਆ ਸੀ, ਉਹਦੇ ਸਾਥੀਆਂ ਤੇ ਬਣਾਇਆ ਸੀ, ਇੰਨਾ ਚਿਰ ਜੇਲ੍ਹ ਚ ਵੀ ਰੱਖਿਆ। ਜਦੋਂ ਅਦਾਲਤ ਵਿਚ ਗਿਆ ਤੇ ਜ਼ਿਲ੍ਹੇ ਦੇ ਜੱਜ ਨੇ ਆਖਿਆ ਪਹਿਲਾਂ ਵੇਖਦੇ ਲੋ ਕੇਸ ਵੀ ਬਣਦਾ ਤੇ ਕੇਸ ਵੀ ਕੋਈ ਨੀ ਬਣਦਾ, ਤੁਸੀਂ ਕਿੱਦਾਂ ਚੁੱਕ ਕੇ ਆ ਗਏ। ਏਦਾਂ ਦੇ ਬਹੁਤ ਸਾਰੇ ਮਾਮਲੇ ਆ। ਫਿਰ ਇਹ ਵੀ ਹੈ ਕਿ ਇਸ ਵੇਲੇ ਦੋ ਮੁੱਖ ਮੰਤਰੀ ਘੱਟੋ ਘੱਟ ਇਹੋ ਜਿਹੇ ਜਿਨ੍ਹਾਂ ਦੇ ਉੱਤੇ ਕਈ ਕਈ ਸੌ ਕਰੋੜ ਰੁਪਏ ਦੇ ਹੇਰਾ ਫੇਰੀ ਦੇ, ਚਿੱਟ ਫੰਡ ਦੇ, ਕਰਪਸ਼ਨ ਦੇ ਕੇਸ ਸੀਗੇ, ਉਹਨਾਂ ਦੇ ਖਿਲਾਫ ਕੇਸ ਬਣ ਗਏ, ਉਹਨਾਂ ਨੂੰ ਜਾਪਦਾ ਸੀ ਹੁਣ ਜੇਲ੍ਹ ਜਾਣਾ ਪੈਣਾ। ਉਹ ਭਾਜਪਾ ਚ ਸ਼ਾਮਿਲ ਹੋ ਗਏ, ਭਾਜਪਾ ਨੇ ਸਾਰੇ ਕੇਸ ਵੀ ਖਾਰਜ ਕਰਾ ਦਿੱਤੇ ਤੇ ਉਹਨਾਂ ਨੂੰ ਅੱਗੇ ਲਾ ਕੇ ਮੁੱਖ ਮੰਤਰੀ ਵੀ ਬਣਾ ਦਿੱਤਾ। ਸੌਦੇ ਆ ਪੈਸਿਆਂ ਦੇ, ਜਿਹੜੇ ਪਹਿਲੇ ਕਮਾਏ ਇੱਥੇ ਰੱਖ ਦਿਓ ਫਿਰ ਤੁਸੀਂ ਹੋਰ ਕਮਾ ਦਿਓ, ਇੱਦਾਂ ਦਾ ਕੰਮ ਹੁੰਦਾ
1: ਜੀ।
0: ਉਹਦਾ ਕਰਕੇ ਬਹੁਤਾ ਕਈ ਜਿਹੜੀਆਂ ਏਜੰਸੀਆਂ ਨੇ ਕੇਂਦਰ ਦੀਆਂ, ਇਹ ਸਾਰਾ ਕੁਝ ਕਰ ਸਕਦੀਆਂ, ਕਰਪਸ਼ਨ ਫੜ ਸਕਦੀਆਂ, ਹਰ ਗੱਲ ਹੋ ਸਕਦੀ ਹੈ, ਪਰ ਹੁੰਦੀ ਇਸ ਕਰਕੇ ਨਹੀਂ ਕਿਉਂਕਿ ਸਾਰੀਆਂ ਏਜੰਸੀਆਂ ਉਹਨਾਂ ਦੇ ਕੇਂਦਰ ਸਰਕਾਰ ਦੇ ਹੱਥਾਂ ਚ ਖੇਡਦੀਆਂ। ਕਾਂਗਰਸੀ ਸਰਕਾਰ ਵੀ ਇਹਨਾਂ ਦੀ ਦੁਰਵਰਤੋਂ ਕਰਦੀ ਸੀ, ਭਾਜਪਾ ਦੀ ਸਰਕਾਰ ਵੀ ਕਰਦੀ ਸੀ। ਕਾਂਗਰਸੀ ਸਰਕਾਰ ਵੇਲੇ ਸ਼ਾਰਦਾ ਚਿੱਟ ਫੰਡ ਘਪੜਾ ਨਿਕਲਿਆ ਸੀ ਵਿਰੋਧੀਆਂ ਨੂੰ ਤੰਗ ਕਰਨ ਵਾਸਤੇ, ਜਦੋਂ ਸਰਕਾਰ ਚਲੀ ਗਈ ਭਾਜਪਾ ਦੀ ਸਰਕਾਰ ਆ ਗਈ, ਉਹ ਘਪੜਾ ਇਹਨਾਂ ਫੜ ਲਿਆ CBI ਮਗਰ ਲਾਤੀ, ਤੇ ਫਿਰ ਵਿਰੋਧੀਆਂ ਦਾ ਬਚਾਅ ਹੋ ਗਿਆ ਤੇ ਕਾਂਗਰਸ ਦੇ ਲੀਡਰ ਫਸਣ ਲੱਗ ਪਏ। ਇਹਨਾਂ ਦੇ ਵੇਲੇ ਜਿਹੜਾ ਵਿਦੇਸ਼ ਖਜ਼ਾਨਾ ਮੰਤਰੀ ਹੁੰਦਾ ਸੀ ਪੀ ਚਿਦੰਬਰਮ, ਫਿਰ ਉਹਦੀ ਘਰਵਾਲੀ ਦੀਆਂ ਪੇਸ਼ੀਆਂ ਵੀ ਹੋਣ ਲੱਗ ਪਈਆਂ। ਪਹਿਲਾਂ ਕਾਂਗਰਸੀ ਰਾਜ ਦੇ ਵਿੱਚ ਘਰਵਾਲੀ ਉਹਦੀ ਵਕੀਲ ਸੀ, ਇਨਕਮ ਟੈਕਸ ਦੇ ਟ੍ਰਿਬਿਊਨਲ ਜਾਂ ਹੋਰ ਥਾਵਾਂ ਤੇ ਜਾ ਕੇ ਜਦੋਂ ਪੇਸ਼ ਹੁੰਦੀ ਸੀ ਤੇ ਅਫਸਰ ਸਵਾਲ ਵੀ ਨਹੀਂ ਪੁੱਛਦੇ, ਉਹਦੀ ਮਰਜ਼ੀ ਮੁਤਾਬਕ ਫੈਸਲੇ ਦੇਈ ਜਾਂਦੇ ਸੀ। ਤੇ ਸਾਡੇ ਖਜ਼ਾਨਾ ਮੰਤਰੀ ਦੀ ਵਾਈਫ ਇਹਨੂੰ ਕੁਛ ਆਖਿਆ ਤੇ ਸਰਕਾਰ ਪਤਾ ਨੀ ਕੀ ਕਰੇਗੀ, ਤੇ ਜਦੋਂ ਸਰਕਾਰ ਨਾ ਰਹੀ ਫਿਰ ਉਹੋ ਹੀ ਅਫਸਰ ਉਸ ਬੀਬੀ ਤੋਂ ਪੁੱਛਗਿੱਛ ਕਰਨ ਲੱਗ ਪਏ। ਤੇ ਹਾਲਾਤ ਏਦਾਂ ਦੇ ਜੀ, ਇਹਨਾਂ ਏਜੰਸੀਆਂ ਦਾ ਕਸੂਰ ਨੀ, ਏਜੰਸੀਆਂ ਦੀ ਦੁਰਵਰਤੋਂ ਕੇਂਦਰ ਦੀਆਂ ਸਰਕਾਰਾਂ ਕਰਦੀਆਂ ਨੇ।
1: ਠੀਕ ਹੈ ਪੰਨੂ ਸਾਹਿਬ, ਪੰਨੂ ਸਾਹਿਬ ਥੋੜੀ ਜਿਹੀ ਹੁਣ ਗੱਲਬਾਤ ਆਪਾਂ ਕਰਾਂਗੇ ਕਿ ਜਿਹੜਾ ਨਿਆਂਪਾਲਿਕਾ ਚ ਭ੍ਰਿਸ਼ਟਾਚਾਰ ਹੁੰਦਾ ਇਹਦੇ ਬਾਰੇ ਸਿਲੇਬਸ ਦੇ ਉੱਤੇ ਪਹਿਲਾਂ ਰੋਕ ਲਾ ਦਿੱਤੀ ਗਈ ਸੀ ਅਦਾਲਤਾਂ ਵੱਲੋਂ, ਤੇ ਹੁਣ ਪਤਾ ਲੱਗਿਆ ਕਿ ਆਰਡਰ ਵਾਪਸ ਲਏ ਜਾ ਰਹੇ ਨੇ, ਇਹ ਕੀ ਖ਼ਬਰ ਹੈ ਜੀ?
0: ਦੇਖੋ ਅੱਜ ਤੱਕ ਇਹ ਤਾਂ ਪੜਾਇਆ ਜਾਂਦਾ ਸੀ ਕਿ ਭਾਰਤ ਵਿੱਚ ਦੇਸ਼ ਦੇ ਵਿੱਚ ਸਿਸਟਮ ਦੇ ਚਾਰ ਅੰਗ ਨੇ, ਆਮ ਤੌਰ ਤੇ ਤਿੰਨ ਪੜਾਏ ਜਾਂਦੇ ਸੀ। ਇੱਕ ਵਿਧਾਨ ਪਾਲਿਕਾ ਯਾਨੀ ਕਿ ਲੈਜਿਸਲੇਚਰ ਹੋ ਗਈ, ਪਾਰਲੀਮੈਂਟ ਵਿਧਾਨ ਸਭਾ। ਇੱਕ ਕਾਰਜਪਾਲਿਕਾ ਹੋ ਗਈ ਜਿਹਦੇ ਵਿੱਚ ਅਫਸਰ, ਪੁਲਿਸ, ਹਸਪਤਾਲ ਇਹ ਸਾਰਾ ਕੁਛ ਹੋ ਗਿਆ, ਇਹਨਾਂ ਨੂੰ ਐਗਜੀਕਿਊਟਿਵ ਕਹਿ ਦਿੰਦੇ ਆ। ਤੀਸਰਾ ਨਿਆਂਪਾਲਿਕਾ ਵੀ ਕਿਸੇ ਵੀ ਕਿਸੇ ਦਾ ਕੋਈ ਅਪਰਾਧ ਹੋਵੇ, ਕਿਤੇ ਕੋਈ ਗਲਤੀ ਹੋਵੇ, ਉਹਦਾ ਫੈਸਲਾ ਨਿਆਂਪਾਲਿਕਾ ਯਾਨੀ ਜੁਡੀਸ਼ੀ ਕਰੇਗੀ। ਚੌਥਾ ਪਾਵਾ ਪੜਾਉਂਦੇ ਨਹੀਂ ਸੀ ਸਿਲੇਬਸ ਵਿੱਚ, ਪਰ ਸਾਰੇ ਮੰਨਦੇ ਸੀ ਕਿ ਮੰਜੇ ਦਾ ਚੌਥਾ ਪਾਵਾ ਉਹ ਪ੍ਰੈਸ ਹੈ, ਮੀਡੀਆ। ਹੁਣ ਗੱਲ ਇੱਥੇ ਆ ਕੇ ਅਟ ਗਈ ਕਿ ਬਾਕੀ ਸਾਰਿਆਂ ਚ ਕਰਪਸ਼ਨ ਹੈ, ਮੀਡੀਆ ਵਿੱਚ ਵੀ ਕਰਪਸ਼ਨ ਆ ਗਈ ਹੈ ਤੇ ਨਾਲ ਨਿਆਂਪਾਲਿਕਾ ਚ ਵੀ ਆ ਗਈ। ਜੇ ਬਾਕੀ ਸਾਰਿਆਂ ਦੀ ਕਰਪਸ਼ਨ ਬਾਰੇ, ਬੱਚਿਆਂ ਨੂੰ ਸਕੂਲਾਂ ਚ ਪੜਾਇਆ ਜਾਣਾ ਨੌਵੀਂ ਦਸਵੀਂ ਦੇ ਸਿਲੇਬਸ ਵਿੱਚ ਤੇ ਨਿਆਂਪਾਲਿਕਾ ਦੇ ਬਾਰੇ ਪੜਾ ਦਿਓ, ਉਹਦੇ ਚ ਇੱਕ ਚੈਪਟਰ ਪਾ ਦਿੱਤਾ ਗਿਆ ਜਿਹਦੇ ਚ ਕਰਪਸ਼ਨ ਇਨ ਜੁਡੀਸ਼ਰੀ ਯਾਨੀ ਨਿਆਂਪਾਲਿਕਾ ਜਿਹੜਾ ਭ੍ਰਿਸ਼ਟਾਚਾਰ ਆ ਉਹਦੇ ਬਾਰੇ ਬੱਚਿਆਂ ਨੂੰ ਪੜਾਇਆ ਜਾਓ। ਮੁੱਢਲੇ ਤੌਰ ਤੇ ਮੈਂ ਵੀ ਇਹਦੇ ਖਿਲਾਫ ਸਾਂ ਕਿ ਜਵਾਬ ਬੱਚਿਆਂ ਨੂੰ ਤੇ ਇਹ ਦੱਸਣ ਦੀ ਲੋੜ ਹੈ ਕਿ ਜਦੋਂ ਕੋਈ ਦਰਵਾਜ਼ਾ ਨਾ ਹੋਵੇ ਉਦੋਂ ਤੁਸੀਂ ਅਦਾਲਤ ਜਾ ਸਕਦੇ ਜੀ, ਜੱਜਾਂ ਤੋਂ ਫੈਸਲਾ ਕਰਾ ਸਕਦੇ ਜੀ। ਤੇ ਜੇ ਛੋਟੇ ਛੋਟੇ ਜਵਾਕਾਂ ਦੇ ਮਨ ਚ ਇਹ ਗੱਲ ਬਿਠਾਤੀ ਜਾਵੇ ਕਿ ਜੱਜ ਵੀ ਕਰਪਟ ਹੁੰਦੇ, ਤੇ ਫਿਰ ਬਾਕੀ ਰਹਿ ਕੇ ਜਾਵੇਗਾ ਬੱਚਿਆਂ ਨੂੰ ਇਹ ਨਹੀਂ ਪੜਾਉਣਾ ਚਾਹੀਦਾ, ਵੱਡੇ ਹੋਏ ਤਜਰਬੇ ਤੋਂ ਸਿੱਖ ਲੈਣਗੇ ਜਦੋਂ ਯੂਨੀਵਰਸਿਟੀ ਕਾਲਜ ਜਾਣਗੇ। ਸੁਪਰੀਮ ਕੋਰਟ ਨੇ ਵੀ ਇੱਥੇ ਪਾਬੰਦੀ ਲਾ ਦਿੱਤੀ, ਇੱਥੋਂ ਤੱਕ ਆਖਿਆ ਸੀ ਕਿ ਜਿਹੜੇ ਪ੍ਰੋਫੈਸਰ ਤਿੰਨਾਂ ਦੇ ਦਿਮਾਗ ਦੀ ਉਪਜਿਆ ਕਿ ਬੱਚਿਆਂ ਨੂੰ ਜੁਡੀਸ਼ਰੀ ਦੀ ਕਰਪਸ਼ਨ ਜੱਜਾਂ ਦੀ ਪੜਾਉਣੀ ਹੈ, ਉਹਨਾਂ ਤਿੰਨਾਂ ਨੂੰ ਕੱਢਤਾ ਜਾਵੇ, ਅੱਗੇ ਤੋਂ ਪਾਬੰਦੀ ਲਾ ਦਿੱਤੀ ਜਾਵੇ ਕਿ ਉਹ ਸਰਕਾਰੀ ਕੰਮ ਕੋਈ ਨੀ ਕਰ ਰਹੇ। ਉਹਦਾ ਰੌਲਾ ਪਿਆ ਵੀ ਤੁਹਾਡੇ ਜੱਜਾਂ ਦੇ ਵਿੱਚ ਇੰਨੀ ਕਰਪਸ਼ਨ ਹੈ। ਦਿੱਲੀ ਦੇ ਵਿੱਚ ਇੱਕ ਜੱਜ ਦੇ ਘਰ ਅੱਗ ਲੱਗ ਗਈ, ਨੋਟ ਸੜ ਗਏ, ਪਤਾ ਨੀ ਲੱਗਦਾ 5 ਕਰੋੜ ਦੇ, 15 ਕਰੋੜ ਦੇ, 50 ਕਰੋੜ ਦੇ, ਕਿੰਨੇ ਦੇ, ਪੈਸਾ ਤੁਹਾਡੇ

0: ਨਾ ਉਂਡਿਆ ਤੇ ਤੁਹਾਡੀ ਗੱਲ ਕੋਈ ਕਿਉਂ ਨਾ ਕਰੇ। ਉਹਦੇ ਤੇ ਫਿਰ ਕੱਲ ਸੁਪਰੀਮ ਕੋਰਟ ਨੇ ਆਪਣੇ ਕਦਮ ਪਿੱਛੇ ਕੀਤੇ, ਉਹਨੇ ਆਖਿਆ ਪਹਿਲਾਂ ਆਰਡਰ ਵਾਪਸ, ਕਰਪਸ਼ਨ ਜੁਡੀਸ਼ੀ ਦੀ ਪੜਾਉਣੀ ਕਿ ਨਹੀਂ ਪੜਾਉਣੀ ਇਹ ਫੈਸਲਾ ਹੁਣ ਸਰਕਾਰ ਕਰੇ।
1: ਠੀਕ ਹੈ ਜੀ, ਪਹਿਲਵਾਨ ਫੋਗਟ ਜਿਹੜੀ ਹੈ ਉਹ ਕਾਫੀ ਖਬਰਾਂ ਦੇ ਵਿੱਚ ਰਹਿੰਦੀ ਹੈ ਤੇ ਹੁਣ ਵੀ ਕੁਛ ਅਦਾਲਤਾਂ ਨੇ ਉਹਦੇ ਤੇ ਜਿਹੜੀਆਂ ਪਾਬੰਦੀਆਂ ਲੱਗੀਆਂ ਨੇ ਉਹਦੇ ਬਾਰੇ ਕੁਛ ਮੈਂਸ਼ਨ ਕੀਤਾ। ਕੀ ਖਬਰ ਹੈ ਨਵੀਂ ਜੀ, ਉਹਦੇ ਬਾਰੇ ਜਾਨਣਾ ਚਾਹਾਂਗੇ ਪੰਨੂ ਸਾਹਿਬ ਆਪ ਤੋਂ।
0: ਦੇਖੋ ਪਹਿਲਵਾਨ ਕੁੜੀਆਂ ਨਾਲ ਦੁਰਵਿਹਾਰ ਹੋਇਆ ਸੀ
1: ਜੀ,
0: ਮਿਸਕੰਡਕਟ ਦਾ ਮਾਮਲਾ ਸੀ। ਭਾਰਤੀ ਜਨਤਾ ਪਾਰਟੀ ਦਾ ਇੱਕ ਪਾਰਲੀਮੈਂਟ ਮੈਂਬਰ, ਉਹ ਕੁਸ਼ਤੀਆਂ ਦੀ ਜਿਹੜੀ ਹੈਗੀ ਹੈ ਫੈਡਰੇਸ਼ਨ ਉਹਦਾ ਪ੍ਰਧਾਨ ਸੀ, ਉੱਥੇ ਦੋਸ਼ ਲੱਗਦੇ ਸੀ। ਪਾਰਟੀ ਨੇ ਆਪਣਾ MP ਬਚਾ ਲਿਆ, ਖਿਡਾਰੀ ਮੁੰਡੇ ਵੀ ਆਪਣੀਆਂ ਭੈਣਾਂ ਦੇ ਨਾਲ ਖਿਡਾਰੀ ਕੁੜੀਆਂ ਦੇ ਨਾਲ ਜਾ ਕੇ ਬੈਠ ਗਏ, ਇਹਨਾਂ ਨਾਲ ਜਾਤੀ ਹੋਈ ਹੈ, ਸਰਕਾਰ ਨੇ ਪ੍ਰਵਾਹ ਨਹੀਂ ਕੀਤੀ। ਫਿਰ ਇਹ ਕੁੜੀ ਵਿਨੇਸ਼ ਫੋਗਟ, ਇਹਨੂੰ ਫੈਡਰੇਸ਼ਨ ਤੰਗ ਕਰਦੇ ਰਹੇ, ਇਹਦੇ ਦਰਮਿਆਨ ਇਹਦਾ ਵਿਆਹ ਹੋ ਗਿਆ, ਵਿਆਹ ਤੋਂ ਬਾਅਦ ਪਿਛਲੇ ਸਾਲ ਇਹਦੇ ਬੱਚਾ ਹੋ ਗਿਆ। ਇਸ ਵਾਰੀ ਹੁਣ ਨੈਕਸਟ ਜਿਹੜੇ ਟ੍ਰਾਇਲ ਨੇ ਉਹ ਸ਼ੁਰੂ ਹੋਣੇ, ਉਹਨਾਂ ਨੇ ਇਹਨੂੰ ਤੰਗ ਕਰਨ ਵਾਸਤੇ ਟ੍ਰਾਇਲ ਜਾਣ ਬੁੱਝ ਕੇ ਉੱਥੇ ਰੱਖ ਦਿੱਤੇ, ਜਿਹੜਾ ਇਲਾਕਾ ਉਸੇ MP ਦਾ ਜਿਹੜਾ ਭਾਜਪਾ ਦਾ ਪਹਿਲੇ ਆਪ MP ਹੁੰਦਾ ਸੀ, ਹੁਣ ਮੁੰਡਾ MP ਆ, ਸਿਰਫ ਇਹਨੂੰ ਤੰਗ ਕਰਨ ਵਾਸਤੇ। ਇਸ ਗੱਲ ਤੇ ਵੀ ਰੌਲਾ ਪਿਆ ਤੇ ਉਹਨੇ ਫਿਰ ਵੀ ਉੱਥੇ ਚਲੇ ਗਏ। ਉੱਥੇ ਉਹਨਾਂ ਨੇ ਆਖਿਆ ਆਹ ਨੀ ਠੀਕ, ਆਹ ਨੀ ਠੀਕ, ਤੇਰੇ ਜਿਹੜੇ ਮੈਜਰਮੈਂਟ ਠੀਕ ਨੀ। ਇਹਨੇ ਆਖਿਆ ਜੀ ਬਾਕੀ ਖਿਡਾਰੀਆਂ ਨੂੰ ਵੀ ਇਹੋ ਜਿਹੇ ਮੌਕਿਆਂ ਤੇ ਜਦੋਂ ਉਹ ਡਿਲੀਵਰੀ ਤੋਂ ਬਾਅਦ ਆਉਂਦੀਆਂ ਨੇ ਛੋਟ ਮਿਲਦੀ ਰਹੀ ਹੈ, ਤੇ ਮੇਰੀ ਵਾਰੀ ਕਿਉਂ ਨੀ ਮਿਲ ਸਕਦੀ। ਉਹਨੇ ਆਖਿਆ ਨਹੀਂ ਮਿਲ ਸਕਦੇ। ਇਹ ਫਿਰ ਉੱਥੇ ਹਾਈਕੋਰਟ ਚਲੀ ਗਈ ਸੀ। ਚੱਲ ਹਾਈਕੋਰਟ ਨੇ ਆਖਿਆ ਕਿ ਕੁੜੀ ਉੱਥੋਂ ਓਲੰਪਿਕ ਤੱਕ ਖੇਡੀ ਹੈ, ਭਾਰਤ ਦਾ ਇਹਨੇ ਨਾਂ ਉੱਚਾ ਕੀਤਾ, ਤੁਸੀਂ ਇਹਦੀ ਮਦਦ ਕਰਨ ਦੀ ਥਾਂ ਨੂੰ ਜਲੀਲ ਕਰ ਰਹੇ, ਇਹਦੇ ਉੱਤੇ ਪਾਬੰਦੀਆਂ ਲਾਉਣ ਡਿਆ। ਜਿਹੜੀ ਮੈਜਰਮੈਂਟ ਦੇ ਛੋਟ ਇਹ ਮੰਗਦੀ ਹੈ, ਜਾਂ ਤਾਂ ਤੁਸੀਂ ਅੱਗੇ ਕਿਸੇ ਨੇ ਦਿੱਤੀ ਹੋਵੇ, ਜਿਹੜੀ ਛੋਟ ਬਾਕੀ ਸਾਰਿਆਂ ਨੂੰ ਮਿਲਦੀ ਰਹੀ, ਇਹਦੀ ਬਾਰੇ ਨਾ ਕਿਉਂ ਕਰਦੇ? ਇਹਦਾ ਮਤਲਬ ਕਿਉਂਕਿ ਉਹ ਦੋਸ਼ ਲੱਗੇ ਸੀ, ਜੋ ਕੇਸ ਚੱਲਿਆ ਤੁਹਾਡੇ MP ਦੀ ਬਦਨਾਮੀ ਹੋਈ, ਇਸ ਕਰਕੇ ਤੁਸੀਂ ਇਹਦਾ ਬਦਲਾ ਲਓ ਕਾਰਵਾਈ ਕਰਦੇ। ਕੱਲ ਹਾਈਕੋਰਟ ਨੇ ਕਾਫੀ ਝਾੜ ਝੰਬ ਕੀਤੀ ਹੈ। ਅੱਜ ਹੁਣ ਨਵੇਂ ਸਿਰੇ ਤੋਂ ਰੈਸਲਿੰਗ ਫੈਡਰੇਸ਼ਨ ਜਿਹੜੀ ਹੈ, ਕੁਸ਼ਤੀਆਂ ਦੀ ਫੈਡਰੇਸ਼ਨ, ਉਹ ਇਸ ਮਸਲੇ ਤੇ ਮੁੜ ਵਿਚਾਰ ਕਰੇਗੀ। ਪਰ ਉਹਨੂੰ ਜਿੰਨਾ ਮਾਨਸਿਕ ਤੰਗ ਕੀਤਾ ਜਾ ਰਿਹਾ, ਇੱਕ ਤਾਂ ਅਜੇ 1 ਸਾਲ ਪਹਿਲਾਂ ਡਿਲੀਵਰੀ ਹੋਈ ਨੇ ਬੱਚਿਆਂ ਨੂੰ ਜਨਮ ਦਿੱਤਾ
1: ਜੀ,
0: ਦੂਸਰਾ ਇੰਨਾ ਤੰਗ ਕੀਤਾ ਜਾਵੇ ਤੇ ਉੱਥੇ ਪਰਫਾਰਮੈਂਸ ਦੀ ਆਸ ਵੀ ਰੱਖਾਂਗੇ।
1: ਸਹੀ ਹੈ ਪੰਨੂ ਸਾਹਿਬ। ਅਖੀਰ ਦੇ ਵਿੱਚ ਥੋੜਾ ਜਿਹਾ ਆਪ ਤੋਂ ਜਾਣਨਾ ਚਾਹਾਂਗੇ, ਜਿਹੜਾ ਕਿ ਜਿਹੜੇ ਕਾਸਮੈਟਿਕਸ ਲਈ ਇੰਜੈਕਸ਼ਨ ਲਏ ਜਾਂਦੇ ਨੇ ਉਹਦੇ ਤੇ ਕੁਝ ਸਖਤੀ ਹੋਈ ਹੈ, ਇਹ ਕੀ ਖਬਰ ਹੈ ਪੰਨੂ ਸਾਹਿਬ, ਇਹ ਆਪ ਤੋਂ ਜਾਣਨਾ ਚਾਹਾਂਗੇ ਜੀ।
0: ਦੇਖੋ ਪਹਿਲਾਂ ਲੋਕੀ ਸਰੀਰ ਨੂੰ ਨਰਵਾ ਬਣਾਉਣ ਤੇ ਜ਼ੋਰ ਦਿੰਦੇ ਹੁੰਦੇ ਸੀ
1: ਜੀ,
0: ਕੁਸ਼ਤੀਆਂ ਕਰਦੇ ਸੀ, ਮੁੰਡੇ ਵੀ ਕੁੜੀਆਂ ਵੀ ਖੇਚਲ ਦਾ ਕੰਮ ਕਰਦੇ ਸੀ, ਪੱਠੇ ਕੁਤਰਦੇ ਸੀ, ਕਈ ਵਾਹੁੰਦੇ ਸੀ, ਸਭ ਕੁਝ ਕਰਦੇ। ਫਿਰ ਇਹ ਥਾਂ ਤੇ ਦੂਸਰਾ ਕੰਮ ਚੱਲ ਪਿਆ, ਖੂਬਸੂਰਤੀ ਵਧਾਉਣੀ, ਸੋਹਣੇ ਲੱਗਣਾ। ਮੁੰਡੇ ਮੁੰਡੇ ਮਸਲ ਵੀ ਬਣਾਉਂਦੇ ਆ, ਇਸ ਕਰਕੇ ਨੀ ਬਣਾਉਂਦੇ ਕਿ ਅਸੀਂ ਕੰਮ ਕਰਨਾ, ਮਿਹਨਤੀ ਕਸਰਤੀ ਸਰੀਰ ਆ, ਇਸ ਕਰਕੇ ਬਣਾਉਂਦੇ ਆ ਕਿ ਬਾਡੀ ਬਿਲਡਿੰਗ ਦੇ ਸਾਡੇ ਮਸਲ ਦੂਰੋਂ ਦਿਸਣੇ ਚਾਹੀਦੇ ਆ। ਇਹਦੇ ਵਾਸਤੇ ਕਈ ਕਿਸਮ ਦੇ ਸਪਲੀਮੈਂਟਸ ਲੈਂਦੇ ਆ, ਤੇ ਉਹਨਾਂ ਸਪਲੀਮੈਂਟਸ ਦੇ ਨਾਲ ਉਹਨਾਂ ਦੀਆਂ ਮੌਤਾਂ ਵੀ ਹੁੰਦੀਆਂ ਨੇ, ਮੁੰਡਿਆਂ ਦੀਆਂ ਵੀ ਹੋ ਚੁੱਕੀਆਂ, ਕੁੜੀਆਂ ਦੀਆਂ ਵੀ। ਇੱਕ ਕੰਮ ਹੋਰ ਟ੍ਰੈਂਡ ਚੱਲ ਪਿਆ ਕਿ ਸੋਹਣੇ ਲੱਗਣਾ, ਉਹਦੇ ਲਈ ਪਹਿਲਾਂ ਮਾੜਾ ਮੋਟਾ ਨਹਾਉਣ ਧੋਣ ਸੀ, ਕਿਤੇ ਕਿਸੇ ਨੇ ਮਲਾਈ ਮੂੰਹ ਤੇ ਮਾਰ ਲਈ, ਕਿਸੇ ਨੇ ਮੱਖਣ ਮਾਰ ਲਿਆ। ਫਿਰ ਜਿਹੜੇ ਬਿਊਟੀ ਪਾਰਲਰ ਨੇ ਉੱਥੇ ਕਈ ਕਿਸਮ ਦੀਆਂ ਕਰੀਮਾਂ ਨਾਲ ਮਾਲਸ਼ਾਂ ਹੋਣ ਲੱਗ ਪਈਆਂ। ਹੁਣ ਇੱਕ ਨਵਾਂ ਟ੍ਰੈਂਡ ਚੱਲ ਪਿਆ ਕਿ ਟੀਕੇ ਆ ਗਏ ਨੇ, ਇੰਜੈਕਸ਼ਨ ਦਵਾਈ ਦੇ। ਉਹ ਕਹਿੰਦੇ ਜੀ ਨਾ ਮਾਲਿਸ਼ ਦੀ ਲੋੜ ਹੈ, ਨਾ ਕਰੀਮ ਦੀ ਲੋੜ ਹੈ, ਕੁਛ ਨੀ ਲੋੜ, ਤੁਹਾਨੂੰ ਇੰਜੈਕਸ਼ਨ ਲਵਾਂਗੇ, ਉਸ ਇੰਜੈਕਸ਼ਨ ਦੇ ਨਾਲ ਤੁਹਾਡੀ ਖੂਬਸੂਰਤੀ ਵਧੇਗੀ। ਉਹਦੇ ਉੱਤੇ ਕੱਲ ਭਾਰਤ ਸਰਕਾਰ ਦਾ ਜਿਹੜਾ ਦਵਾਈਆਂ ਬਾਰੇ ਕੰਟਰੋਲਰ ਮਹਿਕਮਾ, ਉਹਨਾਂ ਨੇ ਆਰਡਰ ਜਾਰੀ ਕੀਤਾ। ਉਹਨਾਂ ਆਖਿਆ ਇਹ ਪਰਮਿਸ਼ਨ ਇਸ ਗੱਲ ਦੀ ਨੀ ਮਿਲ ਸਕਦੀ, ਇਹ ਜਿਹੜੇ ਨੇ ਇਹ ਸਰੀਰ ਦਾ ਸਤਿਆਨਾਸ਼ ਕਰਨਗੇ। ਇੰਜੈਕਸ਼ਨ ਦੇਣ ਦੀ ਤੁਸੀਂ ਗੱਲ ਸੋਚੀ ਕਿੱਦਾਂ, ਫਿਰ ਬੰਦ ਕਰੋ। ਮੈਨੂੰ ਵੀ ਪਤਾ ਵੀ ਉੱਤੋਂ ਸਰਕਾਰ ਦਾ ਹੁਕਮ ਹੈ, ਕਹਿ ਦੇਣਗੇ ਬੰਦ ਕਰਤੇ, ਪਰ ਇਹ ਗੰਦੀ ਬਿਮਾਰੀ ਜਦੋਂ ਕਈ ਚੱਲ ਪਵੇ ਫਿਰ ਹਟਦੀ ਨੀ ਹੁੰਦੀ, ਇਹ ਗਲਤ ਰੁਝਾਨ ਹੈ ਜਿਹੜਾ ਚੱਲ ਪਿਆ।
1: ਠੀਕ ਹੈ ਜੀ ਪੰਨੂ ਸਾਹਿਬ, ਤੁਸੀਂ ਬੜੇ ਵਿਸਥਾਰ ਨਾਲ ਸਾਨੂੰ ਸਾਰੀਆਂ ਖਬਰਾਂ ਬਾਰੇ ਅੱਜ ਜਾਣਕਾਰੀ ਦਿੱਤੀ ਹੈ ਜੀ, ਆਪ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਹ ਸੀਗੇ ਜੀ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ, ਆਪਣੇ ਸਰੋਤਿਆਂ ਤੋਂ ਆਗਿਆ ਲੈਂਦੇ ਹਾਂ, ਸਤਿ ਸ੍ਰੀ ਅਕਾਲ, ਰੱਬ ਰਾਖਾ ਜੀ।

0: ਓਹੋ ਅੱਜ ਫੇਰ ਨੀ ਲੋਡ ਮਿਲਿਆ
1: ਕੀ ਹੋਇਆ
0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
4: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
5: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
3: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
4: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
3: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
4: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
3: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
4: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
3: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
4: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
6: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
7: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
6: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
7: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
6: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-6 403-461-6161
8: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ

0: ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਮਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771-80
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: 晚上十点
6: 去湖边 relax 嗰时，唔系揸住架丰田 Tundra 可能会觉得好嘈吵，不过如果你嚟丰田代理商买翻架 Tundra， 咁架车超过11000磅嘅拖运性能，就可以带你去搵一个更幽静嘅景点啦。趁住而家 RedTech 专享日嚟揀翻架啦，租赁2026 Tundra 4x4 Double Cab SR5， 每周145元起，60个月年利率 4.79%， 首期8699元，可选 Hybrid 型号。浏览 shop.toyota.ca 或前往本地丰田代理商。
7: 加拿大中文电台详尽新闻专辑。
8: 大家好，5月22日星期五，加拿大中文电台而家由杨楚桥报道呢一节亚省消息。亚省省长戴思敏表示，佢提出有关亚省是否应启动脱离加拿大公